94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣਨ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਹੈ ਕਿ ਜੀ ਆਇਆਂ ਤੇ ਸਾਡੇ ਸਪਾਂਸਰਸ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਸੱਤ ਲੋਕੇਸ਼ਨਾਂ ਹੋ ਗਈਆਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਵਿੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕੋਰਨਰ ਤੇ ਫਾਲਕਨ ਰਿਜ ਐਂਡ ਚੌਂਟ ਐਵਨਿਊ ਮੇਟੀ ਸਟ੍ਰੇਲਨ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਰੈਡ ਐਂਬਰ ਗੇਟ ਰੈਡ ਸਟੋਨ 144 ਐਵਨਿਊ ਐਂਡ ਕਾਰਿੰਗਟਨ ਬੁਲੇਵਾਰਡ ਕਾਰਿੰਗਟਨ ਦੇ ਵਿੱਚ ਤੇ ਸੱਤਵੀਂ ਲੋਕੇਸ਼ਨ ਏਡਰੀ ਖੁੱਲ੍ਹ ਗਈ ਹੈ ਮੇਨ ਸਟਰੀਟ 'ਤੇ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਮ ਮਸ਼ਵਰਾ ਕਰਨਾ ਹੈ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣ ਗਿਆ ਤਾਂ 403-285-7070 ਨੰਬਰ ਹੈ 403-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ ਇਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਇਵਨ ਟੋਇੰਗ ਕੋਲ ਕਾਫੀ ਵੱਡਾ ਫਲੀਟ ਹੈ ਟੋਇੰਗ ਲਈ ਹਰ ਕਿਸਮ ਦੀ ਕਾਰ ਵੈਨ ਟਰੱਕ ਕੋਈ ਹੈਵੀ ਇਕੁਪਮੈਂਟ ਤੁਸੀਂ ਟੋ ਕਰਵਾਉਣਾ ਹੈ 403-470-8697 ਉਹਨਾਂ ਦਾ ਨੰਬਰ ਹੈ 403-470-8697 PNG ਐਕਸਕਾਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਾਊਡ ਇੰਜ ਲਾਡੇ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ 403-818-1821 ਉਹਨਾਂ ਦਾ ਨੰਬਰ ਹੈ 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਫਿਰ ਕੋਈ ਸਮਾਜਿਕ ਰਾਜਨੀਤਿਕ ਇਕੱਠ ਕਰਨਾ ਤਾਂ 403-633-2000 ਬੁਕਿੰਗ ਦੇ ਲਈ ਨੰਬਰ ਹੈ ਰਿਓ ਬੈਂਕਟ ਹਾਲ ਦਾ 403-633-2000 ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਅਤੇ ਬਾਕੀ ਮੈਸੇਜ ਆਇਆ ਸੀ ਕਿ ਬਾਪੂ ਦੀਆਂ ਜਲੇਬੀਆਂ ਵਾਲਾ ਜਿਹੜਾ ਟਰੱਕ ਹੈ ਨਾ ਹੁਣ ਕਹਿੰਦੇ ਚੈਸਟਮੀਰ ਵੀ ਪਹੁੰਚ ਗਿਆ ਸੋ ਬੁੱਧਵਾਰ ਵਾਲੇ ਦਿਨ 2 ਵਜੇ ਤੋਂ ਲੈ ਕੇ 7 ਵਜੇ ਤੱਕ ਚੈਸਟਮੀਰ ਵੀ ਹੋਇਆ ਕਰੂ ਕਹਿੰਦੇ ਖੈਰ ਇਹ ਸੀ ਜੀ ਨਾਲ ਨਾਲ ਇੱਕ ਦੋ ਜਿਹੜੀਆਂ ਲੋਕਲ ਤੁਹਾਡੀਆਂ ਲਿਖਾਰੀ ਸਭਾ ਦੀ ਮੈਸੇਜ ਤੁਹਾਡੇ ਤੱਕ ਪਹੁੰਚਾ ਦੇ ਹਾਂ ਅਰਪਣ ਲਿਖਾਰੀ ਸਭਾ ਦਾ ਜਿਹੜਾ ਪ੍ਰੋਗਰਾਮ ਹੈ 15ਵਾਂ ਸਾਲਾਨਾ ਉਹ ਜੂਨ 13 ਨੂੰ ਹੈ ਅਗਲੇ ਵੀਕਐਂਡ 'ਤੇ ਜਿਹੜਾ ਆ ਰਿਹਾ 12 ਵਜੇ ਟੈਂਪਲ ਕਮਿਊਨਿਟੀ ਹਾਲ ਦੇ ਵਿੱਚ ਅਤੇ ਉਹਦੇ ਲਈ ਜੋ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਜਸਵੰਤ ਸਿੰਘ ਸੇਖੋਂ 403-683-3132 ਜਾਂ ਫਿਰ ਸਤਨਾਮ ਢਾਹ ਹੁਣਾਂ ਨੂੰ ਫੋਨ ਕਰ ਸਕਦੇ ਹੋ 403-285-6091 'ਤੇ ਅਤੇ ਦੂਸਰੀ ਜਿਹੜੀ ਲਿਖਾਰੀ ਸਭਾ ਇੱਕ ਹੋਰ ਹੈ ਉਹਨਾਂ ਦਾ ਉਦੋਂ ਅਗਲੇ ਵੀਕਐਂਡ 'ਤੇ ਹੈ ਪੰਜਾਬੀ ਲਿਖਾਰੀ ਸਭਾ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਬੱਚਿਆਂ ਦੇ ਜਿਹੜੇ ਮੁਕਾਬਲੇ ਕਰਾਏ ਜਾਂਦੇ ਨੇ ਡਿਫਰੈਂਟ ਡਿਫਰੈਂਟ ਗਰੁੱਪ ਹੁੰਦੇ ਨੇ ਅਤੇ ਬੱਚਿਆਂ ਨੂੰ ਫਿਰ ਇਨਕਰੇਜ ਕੀਤਾ ਜਾਂਦਾ ਕਿ ਉਹ ਆਪਣੀ ਕੋਈ ਨਾ ਕੋਈ ਕਹਾਣੀ ਕਵਿਤਾ ਜੋ ਵੀ ਉਹ ਬੋਲਣਾ ਚਾਹੁੰਦੇ ਆ ਲੈ ਕੇ ਆਉਣ ਉਹਦੇ ਪਰ ਉਹਦੇ ਲਈ ਰਜਿਸਟਰੇਸ਼ਨ ਪਹਿਲਾਂ ਕਰਾਉਣੀ ਪੈਂਦੀ ਹੈ 1 ਵਜੇ ਪ੍ਰੋਗਰਾਮ ਸ਼ੁਰੂ ਹੋਊਗਾ ਜੂਨ 20 ਨੂੰ ਸਨਿਚਰਵਾਰ ਹੈ ਵਾਈਟ ਹੋਰਨ ਕਮਿਊਨਿਟੀ ਹਾਲ ਦੇ ਵਿੱਚ ਉਹਦੇ ਲਈ ਤੁਸੀਂ ਫੋਨ ਕਰ ਸਕਦੇ ਹੋ 825-735-1466 ਅਤੇ ਜਾਂ ਫਿਰ 403-993-2221 'ਤੇ ਇਹ ਸੀਗੀ ਕਮਿਊਨਿਟੀ ਨਿਊਜ਼ ਜੀ ਦੰਗਸਤਾਨ ਜਿਹੜਾ ਹੈਗਾ ਕੈਂਪ ਉਹ 12 ਜੁਲਾਈ ਨੂੰ ਸ਼ੁਰੂ ਹੋਣਾ ਅਤੇ ਉਹਦੇ 'ਚ ਤੁਸੀਂ ਬੱਚਿਆਂ ਨੂੰ ਜਾਂ ਆਪ ਕੋਈ ਗੱਲਬਾਤ ਸਾਂਝੀ ਕਰਨੀ ਹੈ ਪੁੱਛਣੀ ਹੈ 403-402-0770 'ਤੇ ਕਾਲ ਕਰ ਸਕਦੇ ਇਹ ਸੀਗੇ ਜੀ ਸਾਡੇ ਸੁਨੇਹੇ ਅਤੇ ਹੁਣ ਇੱਕ ਤਾਂ ਇਹ ਕਿ ਕਮਿਊਨਿਟੀ ਸਾਡੀ ਪਤਾ ਨਹੀਂ

ਕਿੱਧਰ ਨੂੰ ਤੁਰੀ ਹੋਈ ਹੈ, ਹੋ ਕੀ ਗਿਆ ਹੈ। ਕੱਲੇ ਆਪਣੇ ਨਹੀਂ ਵੈਸੇ, ਸਾਰੇ ਹੀ ਹਾਲ ਮਾੜਾ ਹੈ। ਪਿਛਲੇ ਜਿਹੜੇ 5-7 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਹੋਈ ਹੈ ਨਾ, ਉਹਦੇ ਵਿੱਚ ਬਹੁਤ ਕੁਛ ਗੜਬੜ ਹੋ ਗਈ। ਪਿਛਲੇ ਦਿਨੀ ਓਨਟੈਰੀਓ ਦੇ ਵਿੱਚ ਡਰਹਮ ਰੀਜਨ ਹੈ, ਜਿਵੇਂ ਪੀਲ ਰੀਜਨ ਹੈ ਉਸੇ ਤਰ੍ਹਾਂ ਹੀ ਡਰਹਮ ਰੀਜਨ ਹੈ। ਉੱਥੇ ਡਰਹਮ ਰੀਜਨ ਦੀ ਪੁਲਿਸ ਨੇ 46 ਬੰਦਿਆਂ ਨੂੰ ਅਰੈਸਟ ਕੀਤਾ। 46 ਫੋਟੋਆਂ ਆਈਆਂ ਨੇ। ਉਹਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਰੋਮੈਨੀਅਨ ਬੈਕਗਰਾਊਂਡ ਦੇ ਆ, ਲੱਗਦੇ ਆਪਣੇ ਵਰਗੇ ਹੀ ਆ ਉਹ, ਪਰ ਮਜੋਰਿਟੀ ਰੋਮੈਨੀਅਨ ਨੇ। ਬਸ ਆਪਣੇ ਵੀ ਹੈਗੇ ਸ਼ੇਰ ਵਿੱਚ ਕੁਛ, ਇੱਕ ਤਾਂ ਨਾਂ ਹੀ ਸ਼ੇਰ ਸਿੰਘ ਹੈ, ਤੇ ਕੁਮਾਰ ਵੀ ਹੈਗੇ ਆ। ਮਲਟੀ ਕਲਚਰਲ ਕੰਟਰੀ ਦੇ ਵਿੱਚ ਕਹਿੰਦੇ ਕੰਮ ਵੀ ਅਸੀਂ ਆਈ ਰਲ ਮਿਲ ਕੇ ਕਰਨਾ। ਇੱਕ ਹੋਰ ਆ ਪਰਮਜੀਤ ਸਿੰਘ, ਸਰਦਾਰ ਸਾਹਿਬ ਦੇ ਪੱਗ ਬੰਨੀ ਹੋਈ ਹੈ, ਸ਼ੇਰ ਸਿੰਘ ਦੇ ਵੀ ਦਮਾਲਾ ਸਜਾਇਆ ਹੋਇਆ। ਕੁਮਾਰ ਵੀ ਹੈਗੇ ਭਾਈ ਸਾਹਿਬ, ਸੋ ਵਿੱਚ ਹੋਰ ਵੀ 46 ਨੇ ਟੋਟਲ। 2019 ਤੋਂ ਜੋ ਗ੍ਰੇਟਰ ਟੋਰਾਂਟੋ ਦੇ ਵਿੱਚ ਇਹ ਕੰਮ ਕਰ ਰਹੇ ਸੀਗੇ, 1440 ਚਾਰਜਸ ਲੱਗੇ ਆ। $2.6 million ਦਾ ਜਿਹੜਾ ਲੋਸ ਹੋਇਆ ਇਹਨਾਂ ਦੇ ਕਾਰਨਾਮਿਆਂ ਦੇ ਕਰਕੇ। ਹਲੇ ਵੀ ਕਹਿੰਦੇ 164 ਹੋਰ ਸ਼ੱਕੀ ਲੋਕਾਂ ਦੀ ਭਾਲ ਹੈ। ਕੰਮ ਇਹ ਬਹੁਤ ਵੱਖਰੇ ਵੱਖਰੇ ਕਰਦੇ ਸੀ, ਚੋਰੀਆਂ ਵੀ ਕਰਦੇ ਸੀ, ਵਹੀਕਲ ਕਾਰਾਂ ਟਰੱਕ ਖਰੀਦਣ ਦਾ ਸਕੈਮ ਕਰਦੇ ਕੀ ਸੀ ਕਿ 2-3 ਜਾਣੇ ਗਏ, ਕਿਸੇ ਦੀ ਕਾਰ ਸੇਲ 'ਤੇ ਲਾਈ ਹੋਈ ਹੈ, ਕਾਰ ਓਨਰ ਨੂੰ ਗੱਲਾਂ ਬਾਤਾਂ 'ਚ ਲਾਇਆ, ਇੱਕ ਜਾਣਾ ਦੂਜੇ ਪਾਸੇ ਨੂੰ ਲੈ ਜਾਂਦਾ, ਅਤੇ ਦੂਜਾ ਜਾਣਾ ਮਫਲਰ ਦੇ ਵਿੱਚ ਪਿੱਛੇ ਸਲੈਂਸਰ ਦੇ ਵਿੱਚ ਓਇਲ ਪੰਪ ਕਰ ਦਿੰਦਾ ਸੀ, ਕੋਲ ਰੱਖਿਆ ਹੁੰਦਾ ਸੀ ਕੁਛ, ਅਤੇ ਮੁੜ ਕੇ ਜਦੋਂ ਕਹਿੰਦੇ ਸੀ ਟੈਸਟ ਡਰਾਈਵ 'ਤੇ ਜਾਣਾ, ਕਾਰ ਧੂੰਆਂ ਮਾਰਦੀ ਸੀ, ਫਿਰ ਉਹ, ਕਿਉਂਕਿ ਹੁਣ ਸਾਰੇ ਬੰਦੇ ਇਨਫੋਰਮਡ ਨਹੀਂ ਹੁੰਦੇ, ਬਹੁਤ ਬੰਦੇ ਵਿਚਾਰੇ ਨਹੀਂ ਗਿਆਨ ਹੁੰਦਾ ਇਹਨਾਂ ਇਹਨਾਂ ਚੀਜ਼ਾਂ ਦਾ, ਅਤੇ ਹੁਣ ਕਾਰ ਨੇ ਧੂੰਆਂ ਮਾਰਨਾ ਕਿਉਂਕਿ ਉਹ 'ਚ ਤੇਲ ਪਾਤਾ ਮਫਲਰ ਦੇ ਵਿੱਚ, ਤਾਂ ਫਿਰ ਉਹਨੂੰ ਕਹਿਣਾ ਵੀ ਤੇਰਾ ਤਾਂ ਇਹ ਕਾਰ ਤਾਂ ਧੂੰਆਂ ਮਾਰਦੀ ਆ, ਇਹ ਤਾਂ ਇਹਨੇ ਦੀ ਹੈ ਹੀ ਨਹੀਂ ਹੈਗੀ, ਉਹ ਤੋਂ ਵਿਚਾਰੇ ਤੋਂ ਉਹਨੇ, ਕਈ ਵਾਰੀ ਜਿਹੜੇ ਇਨੋਸੈਂਟ ਬੰਦੇ ਹੁੰਦੇ ਆ ਡਰ ਜਾਂਦੇ, ਗੱਲ ਕਹਿੰਦੇ ਯਾਰ ਚਲ ਹੁਣ ਵੇਚਣੀ ਹੈ ਖੜਾ ਛੜਾ, ਇਹ ਸਕੈਮ ਵੀ ਚੱਲਦਾ ਸੀ। ਫਿਰ ਵਹੀਕਲ ਫਾਈਨਾਂਸਿੰਗ ਦਾ ਫਰੋਡ ਚੱਲਦਾ ਸੀ, ਫਿਰ ਸਟੇਜ ਕੋਲੀਜ਼ਨ ਹੁੰਦੇ ਸੀ ਐਕਸੀਡੈਂਟ, ਇਹ ਤਾਂ ਪੁਰਾਣੀ ਗੱਲ ਹੈ, ਵੈਸੇ ਨਵੀਂ ਗੱਲ ਤਾਂ ਹੈ ਨਹੀਂ ਇਹ, ਪਹਿਲਾਂ ਵੀ ਜਾਣ ਬੁੱਝ ਕੇ ਮਤਲਬ ਕੋਲੀਜ਼ਨ ਕਰਨੇ, ਫਿਰ ਇੰਸ਼ੋਰੈਂਸ ਕਲੇਮ ਲੈਣੇ, ਜੂਲਰੀ ਥੈਫਟ, ਅਤੇ ਬਹੁਤ ਕੁਛ ਜਾਣੀ ਧੰਦਾ ਇਹ ਕਰਦੇ ਸੀ। 46 ਜਿਹੜੇ ਫੜੇ ਆ ਰੋਮੈਨੀਅਨ ਬੈਕਗਰਾਊਂਡ ਦੇ, ਜ਼ਿਆਦਾ ਨੇ ਆਪਣੇ ਵੀ ਵਿੱਚ ਹੈਗੇ ਆ। ਅੱਛਾ, ਇਹਦੇ ਵਿੱਚੋਂ ਜ਼ਿਆਦਾ ਜਿਹੜੇ ਸੀ ਉਹ ਵਿਜ਼ਿਟਰ ਆਏ ਹੋਏ ਸੀ, ਪਤਾ ਨਹੀਂ ਕਿਉਂ ਇਹ ਸਾਰਾ ਕੁਛ ਹੋ ਲਿਆ। ਇਹਦੇ ਪਿੱਛੇ ਕੋਈ ਔਰਗਨਾਈਜ਼ਡ ਗਰੁੱਪ ਹੈ, ਕ੍ਰਿਮੀਨਲ ਗਰੁੱਪ, ਕਿ ਜਾਂ ਲੋਕ ਤੁਰੀ ਇੱਧਰ ਨੂੰ ਪਏ, ਕਿ ਚਲੋ ਮੰਨ ਲਿਆ ਕੁਛ ਸਟੂਡੈਂਟ ਤਾਂ ਹੋਏ ਜਿਨ੍ਹਾਂ ਨੂੰ ਵਿਚਾਰੇ ਵੋਲਨਰੇਬਲ ਹੁੰਦੇ ਨੇ, ਉਹ ਕੋਈ ਟਫ ਸਿਚੁਏਸ਼ਨ ਚੋਂ ਲੰਘ ਰਹੇ ਨੇ, ਫਾਈਨੈਂਸ਼ੀਅਲ ਸਿਚੁਏਸ਼ਨ ਲੰਘਦੇ, ਬੱਚੇ ਬਹੁਤ ਲੰਘ ਰਹੇ ਨੇ, ਉਹ ਲਾਲਚ ਦੇ ਵਿੱਚ ਕਿਤੇ ਨਾ ਕਿਤੇ ਫਸ ਗਏ, ਨਹੀਂ ਪਤਾ ਸੀਗਾ ਵੀ ਕਹਾਂ ਕੰਸੀਕੁਐਂਸਿਸ ਕੀ ਹੈ, ਤਾਂ ਉਹ ਤਾਂ ਮੰਨਿਆ। ਪਰ ਜਿਹੜੇ ਆ ਹੁਣ ਇਹ ਸਾਰੇ ਹੀ 45-45, 40-40 ਉਮਰ ਸਾਲਾਂ ਦੇ ਉਮਰ ਦੇ ਹੈ, ਅਤੇ ਫੋਟੋਆਂ ਛਪੀਆਂ ਹੋਈਆਂ, ਹਲੇ ਹੋਰ ਲੱਭ ਰਹੇ ਨੇ। ਸਮਝ ਨਹੀਂ ਆ ਰਹੀ ਕਿ ਕੀ ਬਣੂੰਗਾ ਇਸ ਕੰਟਰੀ ਦਾ, ਜਦ ਤੱਕ ਇਹ ਨਹੀਂ ਸਾਰਾ ਸਿਸਟਮ ਨੂੰ ਸੈਟਅਪ ਕੀਤਾ ਜਾਂਦਾ। ਇਮੀਗ੍ਰੇਸ਼ਨ ਟਾਈਟ ਤਾਂ ਕੀਤੀ ਜਾ ਰਹੀ ਹੈ, ਪਰ ਉਹਦੇ ਨਾਲ ਵੀ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ, ਕਿਉਂਕਿ ਹੁਣ ਇਮੀਗ੍ਰੇਸ਼ਨ ਨੂੰ ਬੈਕ ਟਰੈਕ 'ਤੇ ਲਿਆਉਣ ਦੇ ਲਈ ਟਾਈਮ ਲੱਗਣਾ। ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀ ਇੰਡਸਟਰੀ ਹੈਗੀਆਂ ਜਿੱਥੇ ਕਾਮਿਆਂ ਦੀ ਲੋੜ ਹੈਗੀ ਹੈ, ਜਿਹਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਹੈ ਉਹ ਇੱਕ ਮੇਨ, ਜਿਹਦੇ ਵਿੱਚ ਹੋਸਪਿਟੈਲਿਟੀ ਦੇ ਵਿੱਚ ਵੀ ਲੋੜ ਰਹਿੰਦੀ ਹੈ, ਸੋ ਉੱਥੇ ਲੋੜ ਹੈ। ਗੁਜ਼ਾਰਾ ਇਮੀਗ੍ਰੈਂਟਸ ਬਿਨਾਂ ਹੈ ਨਹੀਂ ਗਾ, ਕਿਉਂਕਿ ਮਜੋਰਿਟੀ ਜੋਬਾਂ ਜਿਹੜੀਆਂ ਹੈਗੀਆਂ ਨੇ, ਲੇਬਰ ਕਲਾਸ ਹੈ, ਉਹ ਸਾਰੀਆਂ ਇਮੀਗ੍ਰੈਂਟਸ ਨੇ ਹੀ ਕਰਨੀਆਂ ਨੇ। ਪਰ ਹੁਣ ਇਹਨੂੰ ਕੰਟਰੋਲ ਕੀਤਾ ਜਾਵੇ, ਕਿਉਂਕਿ ਲੱਗਦਾ, ਮੈਨੂੰ ਲੱਗਦਾ ਇਉਂ ਕਿ ਦੁਨੀਆਂ 'ਚ ਬੈਠੇ ਵੱਖਰੇ ਵੱਖਰੇ ਕੰਟਰੀ

ਪਤਾ ਲੱਗ ਗਿਆ ਵੀ ਕੈਨੇਡਾ ਦੇ ਵਿੱਚ ਕਾਨੂੰਨ ਵਾਲੇ ਸਖ਼ਤ ਹੈ ਨੀ ਗੇ ਵੀ ਐਸ ਕੰਮ ਕਰਕੇ ਵੀ ਪੈਸੇ ਕਮਾਏ ਜਾ ਸਕਦੇ ਯਾਨੀ ਸਿੱਧਾ ਕੰਮ ਨਹੀਂ ਕਰਨਾ ਪੁੱਠਾ ਕੰਮ ਕਰਕੇ ਧੰਦਾ ਕਰਕੇ ਪੈਸੇ ਕਮਾਏ ਜਾ ਸਕਦੇ ਆ ਪਰ ਹੁਣ ਜਿਹੜੇ ਵਿਜ਼ਟਰ ਆਏ ਆ ਉਹ ਤਾਂ ਫਿਰ ਜਾਂ ਤਾਂ ਕਮਾ ਕੇ ਭੱਜ ਜਾਣ ਅਤੇ ਨਹੀਂ ਤਾਂ ਫਿਰ ਫੜੇ ਗਏ ਤਾਂ ਫਿਰ ਉਹ ਅਵਸਰੀ ਸਜ਼ਾ ਦੇ ਇੱਥੇ ਹੋਣੀ ਆ ਬਾਅਦ 'ਚ ਡਿਪੋਰਟੇਸ਼ਨ 'ਤੇ ਪੈਸੇ ਲੱਗਦੇ ਆ ਸੋ ਇਹ ਧੰਦਾ ਚੱਲ ਰਿਹਾ ਇਸੇ ਕਰਕੇ ਕਿਤੇ ਨਾ ਕਿਤੇ ਪ੍ਰਾਈਮ ਮਿਨਿਸਟਰ ਕਾਰਨੀ ਨੂੰ ਇਹ ਕਹਿਣਾ ਪਿਆ ਕਿਉਂਕਿ ਇੱਕ ਤਾਂ ਇਹ ਘਟਨਾਵਾਂ ਹੋ ਰਹੀਆਂ ਨੇ ਦੂਜੀਆਂ ਜਿਵੇਂ ਹੁਣ ਅਸੀਂ ਇੱਥੇ ਆ ਕੇ ਬਹੁਤ ਸਾਰੇ ਪ੍ਰੋਟੈਸਟ ਕੀਤੇ ਜਾਂਦੇ ਨੇ ਪਿਛਲੇ ਦਿਨੀ ਪ੍ਰਾਈਮ ਮਿਨਿਸਟਰ ਕਾਰਨੀ ਨੇ ਕਿਸੇ ਇਮੀਗ੍ਰੈਂਟਸ ਇਕੱਠ ਨੂੰ ਸੰਬੋਧਿਤ ਕਰ ਰਹੇ ਸੀ ਉੱਥੇ ਕਿਹਾ ਕਿ ਆਪਣੇ ਜਿਹੜੇ ਝਗੜੇ ਨੇ ਫਿਊਡਸ ਨੇ ਨਫ਼ਰਤਾਂ ਨੇ ਆਪਣੇ ਦੇਸ਼ ਪ੍ਰਤੀ ਜਾਂ ਉੱਥੋਂ ਦੇ ਕਿਤੇ ਸਿਸਟਮ ਦੇ ਪ੍ਰਤੀ ਤਾਂ ਆਓ ਪਿੱਛੇ ਛੱਡ ਕੇ ਆਓ ਲੀਵ ਬਿਹਾਈਂਡ ਦਾ ਫਿਊਡਸ ਆਫ ਦੇਅਰ ਹੋਮਲੈਂਡ ਵੀ ਡੋਂਟ ਵੈਲਕਮ ਵਰਲਡਸ ਹੇਟਰਡ ਜਿਹੜੀ ਨਫ਼ਰਤ ਤੁਸੀਂ ਇੱਥੇ ਲੈ ਕੇ ਆਉਂਦੇ ਹਾਂ ਅਸੀਂ ਉਹਨੂੰ ਜੀ ਆਇਆ ਨਹੀਂ ਕਹਿੰਦੇ ਹੁਣ ਕੁਦਰਤੀ ਹੈ ਇਜ਼ਰਾਈਲ ਅਤੇ ਪੈਲਸਟਾਈਨ ਦਾ ਮਸਲਾ ਰਿਹਾ ਪੈਲਸਟਾਈਨ ਜਿਹੜੇ ਹੈਗੇ ਆ ਉਹ ਆਪਣੀ ਹੋਮਲੈਂਡ ਲੱਭਦੇ ਆ ਉਹ ਇੱਥੇ ਪ੍ਰੋਟੈਸਟ ਕਰ ਰਹੇ ਸੀਗੇ ਯੂਕਰੇਨ ਅਤੇ ਰਸ਼ੀਆ ਹੁਣ ਉਹ ਯੂਕਰੇਨੀਅਨ ਇੱਥੇ ਪ੍ਰੋਟੈਸਟ ਕਰ ਰਹੇ ਸੀ ਉੱਧਰੋਂ ਅਸੀਂ ਜਿਹੜੇ ਸਾਡੇ ਕੁਛ ਗਰੁੱਪ ਨੇ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਪਰ ਹੁਣ ਇਹ ਉਹ ਕਹਿੰਦੇ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਇਹ ਸਾਰਾ ਕੁਛ ਸਾਨੂੰ ਨਹੀਂ ਇੱਥੇ ਚਾਹੀਦਾ ਜਦੋਂ ਤੁਸੀਂ ਸਾਡੇ ਇਸ ਕੰਟਰੀ 'ਚ ਆਉਂਦੇ ਹੋ ਕੈਨੇਡਾ ਦੇ ਵਿੱਚ ਬ੍ਰਿੰਗ ਯੂਰ ਫੇਥ ਬ੍ਰਿੰਗ ਯੂਰ ਟ੍ਰੈਡੀਸ਼ਨਸ ਬ੍ਰਿੰਗ ਯੂਰ ਲੈਂਗੁਏਜ ਐਂਡ ਬ੍ਰਿੰਗ ਯੂਰ ਹਿਸਟਰੀ ਸਟੋਰੀਜ਼ ਬਟ ਜਿਹੜੀ ਐਨੀਮੋਸਿਟੀਜ਼ ਹੈ ਲੀਵ ਦੈਟ ਬਿਹਾਈਂਡ ਉਹਦੀ ਸਾਨੂੰ ਇੱਥੇ ਜ਼ਰੂਰਤ ਨਹੀਂ ਉਹ ਹਰ ਫੇਥ ਨੂੰ ਧਰਮ ਨੂੰ ਐਕਸੈਪਟ ਕੀਤਾ ਜਾਂਦਾ ਕੈਨੇਡਾ 'ਚ ਤੁਸੀਂ ਆਪਣਾ ਧਾਰਮਿਕ ਸਥਾਨ ਬਣਾਉਣਾ ਜੀ ਸਦਕੇ ਬਣਾਓ ਤੁਸੀਂ ਉੱਥੇ ਵਰਸ਼ਿਪ ਕਰਨਾ ਜੀ ਸਦਕੇ ਕਰੋ ਤੁਸੀਂ ਨਗਰ ਕੀਰਤਨ ਕੱਢਣੇ ਹੈ ਰੱਥ ਯਾਤਰਾ ਕੱਢਣੀ ਹੈ ਅੱਜ ਆ ਲਾਈਲੈਕ ਮੇਲਾ ਸੀ ਮਿਸ਼ਨ ਏਰੀਏ 'ਚ ਉੱਥੇ ਵੀ ਸੜਕਾਂ ਬੰਦ ਸੀ ਤੁਸੀਂ ਇੰਡੋ ਫੈਸਟ ਕਰਨੇ ਹੈ ਕਰੋ ਜੀ ਸਦਕੇ ਕਰੋ ਪਰ ਸਾਨੂੰ ਜਿਹੜੀ ਹੇਟਰਡ ਹੈ ਉਹ ਨਹੀਂ ਚਾਹੀਦੀ ਨਫ਼ਰਤ ਨਹੀਂ ਚਾਹੀਦੀ ਉਹਨੂੰ ਤੁਸੀਂ ਆਪਣੇ ਜਿੱਥੋਂ ਆਏ ਹੋ ਉੱਥੇ ਛੱਡ ਕੇ ਆਓ ਹਾਂ ਠੀਕ ਹੈ ਸਾਨੂੰ ਮਨੁੱਖੀ ਅਧਿਕਾਰਾਂ ਦੀ ਜਿੱਥੇ ਉਲੰਘਣਾ ਹੋ ਰਹੀ ਹੈ ਉਹਦੇ ਵਿਰੁੱਧ ਗੱਲ ਕਰਨੀ ਚਾਹੀਦੀ ਹੈ ਉਹ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਸੱਭਿਅਕ ਹੋਣਾ ਚਾਹੀਦਾ ਜਿਵੇਂ ਬਹੁਤ ਸਾਰੇ ਭਾਈਚਾਰੇ ਕਰਦੇ ਨੇ ਉਹਨਾਂ ਕੋਲ ਬਹੁਤ ਸਟਰੋਂਗ ਲੌਬੀ ਗਰੁੱਪ ਨੇ ਉਹ ਸਰਕਾਰਾਂ ਦੇ ਵਿੱਚ ਆਪਣੇ ਵਧੀਆ ਨੌਲੇਜਬਲ ਇੰਡੀਵਿਜੁਅਲਸ ਦੀ ਗਰੁੱਪ ਜਿਹੜੇ ਹੈਗੇ ਆ ਲੌਬੀ ਕਰਦੇ ਨੇ ਕਿ ਸਾਡੇ ਨਾਲ ਆਹ ਧੱਕਾ ਹੋ ਰਿਹਾ ਇਹਦੇ 'ਤੇ ਗੱਲ ਕਰੋ ਔਰ ਕਈ ਵਾਰੀ ਉਹ ਗੱਲ ਉਹ ਕੀਤੀ ਵੀ ਜਾਂਦੀ ਹੈ ਪਰ ਜੇ ਅਸੀਂ ਕਹੀਏ ਕਿ ਅਸੀਂ ਝੰਡੇ ਲੈ ਕੇ ਕੁਛ ਗੇਨ ਕਰ ਲਾਂਗੇ ਨੋ ਉਹਦੇ ਨਾਲ ਗੇਨ ਕੁਛ ਨਹੀਂ ਹੋਣਾ ਉਹਦੇ ਨਾਲ ਨਫ਼ਰਤ ਤੋਂ ਬਿਨਾਂ ਕੁਛ ਮਿਲਦਾ ਨਹੀਂ ਹੋਰ ਉਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਸਪੋਰਟ ਕਰਨ ਵਾਲੇ ਹੁੰਦੇ ਆ ਉਹ ਵੀ ਪਿੱਛੇ ਹਟ ਜਾਂਦੇ ਆ ਵੀ ਨਹੀਂ ਯਾਰ ਦਿਸ ਇਜ਼ ਨਾਟ ਦ ਰਾਈਟ ਵੇ ਟੂ ਡੂ ਥਿੰਗਸ ਹੁਣ ਕੁਦਰਤੀ ਆ ਇਹ ਗੱਲਾਂ ਪ੍ਰਾਈਮ ਮਿਨਿਸਟਰ ਕਿਉਂ ਕਰ ਰਹੇ ਨੇ ਕਿਉਂਕਿ ਗੁਆਂਢੀ ਦੇਸ਼ US ਦੇ ਨਾਲ ਟੈਰਫ ਦਾ ਯੱਬ ਪਿਆ ਹੋਇਆ ਕੁਸਮਾ ਨੈਗੋਸ਼ੀਏਸ਼ਨ ਹੋ ਰਿਹਾ ਫਰੀ ਟ੍ਰੇਡ ਐਗਰੀਮੈਂਟ ਗੁਜ਼ਾਰਾ ਤਾਂ ਸਾਡਾ ਨਾ US ਦਾ ਕੈਨੇਡਾ ਬਿਨਾਂ ਅਤੇ ਨਾ ਕੈਨੇਡਾ ਦਾ US ਬਿਨਾਂ ਟ੍ਰੇਡ ਤਾਂ ਸਾਡਾ ਰਹਿਣਾ ਹੀ ਰਹਿਣਾ ਹੈ ਇਹਦੇ ਲਈ ਐਕਸੈਪਟੇਬਲ ਟਰਮਸ ਹੋਣ ਸਾਰੇ ਕੰਟਰੀਆਂ ਦੀਆਂ ਵਿਨ ਵਿਨ ਸਿਚੁਏਸ਼ਨ ਹੋਵੇ ਤਾਂ ਉਹ ਬੈਟਰ ਹੈ

ਗੀਤ ਸੁਣ ਲਈਏ ਹਿਊਮਨ ਰਾਈਟਸ ਦੀ ਗੱਲ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਸਾਡੇ ਨਾਲ ਜਿਹੜਾ ਖਾਸ ਕਰਕੇ ਸਾਡੇ ਨਾਲ ਧੱਕਾ ਹੋਇਆ ਪਰ ਸਾਡਾ ਵੇ ਆਫ ਡੂਇੰਗ ਥਿੰਗਸ ਡਿਫਰੈਂਟਲੀ ਚਾਹੀਦੇ ਸਾਨੂੰ ਇੰਟਲੈਕਚੁਅਲ ਬੰਦੇ ਚਾਹੀਦੇ ਜਿਹੜੇ ਲੌਬੀ ਕਰਨ ਸਿਸਟਮ ਦੇ ਵਿੱਚ ਵੜ ਕੇ ਗੀਤ ਸੁਣਦੇ ਹਾਂ ਇੱਕ ਜੈ ਜੀ ਬੀ ਦਾ ਬਹੁਤ ਹੀ ਪਿਆਰਾ ਗੀਤ ਹੈ ਜਿਹੜੇ ਹਾਲਾਤ ਲੰਘ ਕੇ ਗਏ ਉਹਨਾਂ ਦੇ ਉੱਤੇ

ਬਹੁਤ ਵੱਖਰੇ ਵੱਖਰੇ ਸੈਕਟਰਾਂ ਦੇ ਵਿੱਚ ਜਿੱਥੇ ਸਟੂਡੈਂਟਸ ਤੇ ਤਵਾ ਬਹੁਤ ਲੱਗ ਰਿਹਾ ਸੀ ਜਿਹੜਾ ਕਿ ਗਲਤ

ਕੀਤੀ ਤਾਂ ਸਰਕਾਰ ਦੀ ਸੀ ਵਿਦਆਊਟ ਇਨਫਰਾਸਟ੍ਰਕਚਰ ਦੇ ਤੁਸੀਂ ਇੰਨੇ ਲੋਕ ਸੱਦ ਲਏ ਟੂ ਕੁਇਕ ਪਰ ਉਹਦਾ ਅਸਰ ਵੀ ਹੁਣ ਦੇਖਣ ਨੂੰ ਮਿਲ ਰਿਹਾ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਸਟਰਗਲ ਕਰ ਰਹੀ ਹੈ ਇਕਾਨਮੀ ਯੂਨੀਵਰਸਿਟੀਜ਼ ਕਾਲਜਿਸ ਵੀ ਸਟਰਗਲ ਕਰ ਰਹੇ ਆ ਫੰਡਿੰਗ ਉਹਨਾਂ ਕੋਲ ਹੈ ਨਹੀਂ ਕਿਉਂਕਿ ਚਾਰ ਚਾਰ ਗੁਣਾ ਫੀਸਾਂ ਉਹਨਾਂ ਤੋਂ ਲਈਆਂ ਜਾਂਦੀਆਂ ਸੀਗੀਆਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਬਾਕੀ ਇਕਾਨਮੀ ਦੇ ਵਿੱਚ 88,000 ਜੋਬਾਂ ਮਈ ਦੇ ਵਿੱਚ ਕ੍ਰੀਏਟ ਹੋਈਆਂ ਨੇ ਜੋ ਸਟੈਟਿਸਟਿਕਸ ਕੈਨੇਡਾ ਵੱਲੋਂ ਫਰਾਈਡੇ ਰਿਪੋਰਟ ਦਿੱਤੀ ਗਈ ਹੈ 2026 ਦੇ ਵਿੱਚ 1,12,000 ਜੋਬਾਂ ਲੋਸਟ ਹੋਈਆਂ ਸੀਗੀਆਂ ਪਰ ਹੁਣ 88,000 ਕ੍ਰੀਏਟ ਹੋ ਗਈਆਂ ਅਨਇੰਪਲਾਇਮੈਂਟ ਰੇਟ ਜਿਹੜਾ 6.6% ਤੇ ਹੋ ਗਿਆ 6.9 ਤੋਂ ਪਰ ਅਲਬਰਟਾ ਦਾ ਜਿਹੜਾ ਇੰਪਲਾਇਮੈਂਟ ਰੇਟ ਆ ਉਹ ਬਹੁਤਾ ਫਰਕ ਨਹੀਂ ਪਿਆ ਕੈਲਗਰੀ ਜਾਂ ਐਡਮਿੰਟਨ ਦੇ ਵਿੱਚ ਉਹ ਉੱਥੇ ਹੀ ਹੈ ਅਨਇੰਪਲਾਇਮੈਂਟ ਰੇਟ ਜਿਹੜਾ ਯੂਥ ਦੇ ਵਿੱਚ ਹੈ ਉਹ ਤਕਰੀਬਨ 14.something ਤੋਂ 13.something ਆ ਗਿਆ ਟਾਈਮ ਲੱਗੂਗਾ ਹਲੇ ਇਸ ਚੱਕਰ ਨੂੰ ਇੰਨੀ ਜਲਦੀ ਜਿਹੜਾ ਵਾਪਸ ਆਉਣ ਦੇ ਆਸਾਰ ਨਹੀਂ ਹੈਗੇ ਬਹੁਤ ਸਾਰੀਆਂ ਹੁਣ ਵੱਖਰੇ ਵੱਖਰੇ ਚੈਨਲਾਂ ਤੋਂ ਇੱਕ ਟੈਕਨੀਕਲ ਰਿਸੈਸ਼ਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਤੇ ਬਹੁਤ ਸਾਰੇ ਬੰਦੇ ਜਿਹੜੇ ਇਕੋਨਮਿਸਟ ਹੈ ਇਹ ਪੁੱਛ ਰਹੇ ਕਿ ਟੈਕਨੀਕਲ ਰਿਸੈਸ਼ਨ ਕੀ ਹੁੰਦਾ ਇਹਦਾ ਮਤਲਬ ਕੀ ਹੈ ਰਿਸੈਸ਼ਨ ਜਾਂ ਤਾਂ ਰਿਸੈਸ਼ਨ ਹੈ ਜਾਂ ਨਹੀਂ ਹੈਗਾ ਟੈਕਨੀਕਲ ਰਿਸੈਸ਼ਨ ਵਟ ਇਜ਼ ਦਾ ਟੈਕਨੀਕਲ ਰਿਸੈਸ਼ਨ ਸੋ ਹਰ ਆਪਣੇ ਆਪਣੇ ਵਿਊਜ਼ ਜਿਹੜੇ ਇਸ ਮਸਲੇ 'ਤੇ ਦੇ ਰਿਹਾ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਕੋਨਮੀ ਕਾਫੀ ਸਲੋ ਪੇਸ 'ਤੇ ਮੂਵ ਹੋ ਰਹੀ ਹੈ ਅਤੇ ਪੋਸੀਬਿਲਿਟੀ ਇਹ ਵੀ ਹੈ ਕਿ ਇਹਨੂੰ ਸ਼ਾਇਦ ਅਗਲੇ ਸਾਲ ਵੀ ਸਟਰਗਲ ਵਿੱਚ ਲੰਘੇ ਥੋੜ੍ਹਾ ਬਹੁਤਾ ਇਸ ਸਾਲ ਨੂੰ ਸ਼ਾਇਦ ਫਰਕ ਪੈ ਜਾਵੇ ਪਰ ਚਾਂਸਿਸ ਹੈ ਕਿ ਇਸ ਨੂੰ ਜਿਹੜੇ ਹੁਣ ਜਦ ਤੱਕ ਕੁਸਮਾ ਐਗਰੀਮੈਂਟ ਸਾਈਨ ਨਹੀਂ ਹੋ ਜਾਂਦਾ ਬੈਕ ਟੂ ਨੋਰਮਲ ਟ੍ਰੇਡ ਨਹੀਂ ਹੋ ਜਾਂਦੇ ਜਾਂ ਬਾਕੀ ਕੰਟਰੀਆਂ ਨੇ ਜਿਹੜੇ ਐਗਰੀਮੈਂਟ ਕੀਤੇ ਆ ਉਹ ਇਫੈਕਟਿਵ ਨਹੀਂ ਹੋ ਜਾਂਦੇ ਉਦੋਂ ਤੱਕ ਜਿਹੜਾ ਹੈਗਾ ਥੋੜ੍ਹਾ ਬਹੁਤਾ ਸਟਰਗਲ ਦਾ ਟਾਈਮ ਦੇਖਣਾ ਪੈ ਸਕਦਾ ਇਸ ਕਰਕੇ ਬੈਟਰ ਇਹੀ ਹੈ ਕਿ ਆਪਣਾ ਹਿਸਾਬ ਕਿਤਾਬ ਜਿਹਾ ਠੀਕ ਰੱਖ ਕੇ ਚੱਲੋਗੇ ਤਾਂ ਵਧੀਆ ਰਹੋਗੇ ਜਿਨ੍ਹਾਂ ਨੇ ਖਲਾਰਾ ਪਾਇਆ ਹੋਇਆ ਉਹ ਹੁਣ ਆਪਦਾ ਕਿਵੇਂ ਸਮੇਟਣਾ ਇਹ ਉਹਨਾਂ ਨੇ ਦੇਖਣਾ ਪਰ ਜ਼ਰੂਰ ਹੈ ਕਿ ਬੈਂਕਾਂ ਅੱਗੇ ਨਾਲੋਂ ਸਟ੍ਰਿਕਟ ਬਹੁਤ ਹੋਈਆਂ ਵੀ ਖਾਸ ਕਰਕੇ ਅੰਟੈਰੀਓ ਅਤੇ ਬੀ ਸੀ ਦੇ ਵਿੱਚ ਅੰਟੈਰੀਓ ਖਾਸ ਕਰਕੇ ਜਿਹੜਾ ਹੈਗਾ ਜਿਹੜੀਆਂ ਹੁਣ ਬਹੁਤ ਲੋਕਾਂ ਨੇ 2 ਨੰਬਰ ਦੀਆਂ ਮੋਰਗੇਜਾਂ ਕਰਵਾਈਆਂ ਸੀਗੀਆਂ ਡੇਢ ਡੇਢ 2-2% ਦੇ ਕੇ ਮੋਰਗੇਜ ਬ੍ਰੋਕਰਾਂ ਨੂੰ ਉਹ ਬਿਗ ਟ੍ਰਬਲ ਦੇ ਵਿੱਚ ਹੈ ਔਰ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਹੈਗੀਆਂ ਉਹ ਫੰਡਿੰਗ ਜਿਹੜੀਆਂ ਆਪਦੀਆਂ ਮੋਰਗੇਜ ਰੀਕਾਲ ਕਰ ਰਹੀਆਂ ਨੇ ਕਿ ਤੁਸੀਂ ਆਪਦੇ ਭਾਈ ਜਿੱਥੋਂ ਮਰਜ਼ੀ ਕਰਾਓ ਹੁਣ ਉਹ ਦੇਣ ਜੋਗੇ ਵੀ ਹੈ ਨਹੀਂ ਗੇ ਸੋ ਕਾਫੀ ਲੋਕ ਆ ਜਿਹੜੇ ਇੱਦਾਂ ਦੀ ਸਿਚੁਏਸ਼ਨ ਵਾਲੇ ਸੀਗੇ ਜਿਨ੍ਹਾਂ ਨੇ ਪੰਗੇ ਤਾਂ ਲੈ ਲਏ ਪਰ ਉਹ ਹੈ ਨਹੀਂ ਸੀ ਇੰਨੇ ਜੋਗੇ ਉਹ ਟ੍ਰਬਲ 'ਚ ਹੈਗੇ ਆ ਬਹੁਤ ਸਾਰੀਆਂ ਜਿਹੜੀ ਮੋਰਗੇਜ ਬਿਲੀਅਨਸ ਆਫ ਡਾਲਰ ਦੀਆਂ ਵਰਥ ਹੈ ਉਹ ਰਿਨਿਊਲ ਦੇ ਉੱਤੇ ਹੈ ਰਿਨਿਊਲ ਵੇਲੇ ਵੀ ਕਾਫੀ ਸਾਰੀਆਂ ਬੈਂਕਾਂ ਜਿਹੜੀਆਂ ਤੁਹਾਨੂੰ ਬੈਕ ਉਹ ਮੰਗਦੀਆਂ ਨੇ ਤੁਹਾਡੇ ਸੋਰਸ ਆਫ ਇਨਕਮ ਹੁਣ ਜੇ ਨਹੀਂ ਤੁਸੀਂ ਸਾਬਿਤ ਕਰ ਸਕੋਗੇ ਤਾਂ ਫਿਰ ਆਬਵੀਅਸਲੀ ਰੀਕਾਲ ਹੋਣੀ ਹੈ ਸੋ ਇਹ ਆਲਵੇਜ਼ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਇੱਥੋਂ ਗੱਲਬਾਤ ਕਰਨ ਥੋੜ੍ਹਾ ਜਿਹਾ ਧਿਆਨ ਰੱਖ ਕੇ ਚੱਲਣ ਦੀ ਲੋੜ ਹੈ ਕੁਛ ਨਹੀਂ ਪਿਆ ਬੱਲੇ ਬੱਲੇ ਦੇ ਵਿੱਚ ਮੈਂ ਵਾਧੂ ਮੁੜ ਕੇ ਸਟ੍ਰੈਸ ਲਵੋ ਅਤੇ ਫਿਰ ਫਾਈਨੈਂਸ਼ੀਅਲ ਸਿਚੁਏਸ਼ਨ ਜਦੋਂ ਗੜਬੜ ਹੋ ਜਾਂਦੀ ਹੈ ਤਾਂ ਫਿਰ ਪਰਿਵਾਰਕ ਸਿਚੁਏਸ਼ਨ ਵੀ ਗੜਬੜ ਹੋ ਜਾਂਦੀ ਹੈ ਇਸ ਕਰਕੇ ਹਮੇਸ਼ਾ ਕੋਸ਼ਿਸ਼ ਇਹੀ ਕਰਿਆ ਕਰੋ ਕਿ ਜਿੰਨਾ ਘੱਟ ਤੋਂ ਘੱਟ ਆਪਦਾ ਖਲਾਰਾ ਪਵੇ ਤਾਂ ਉਹ ਸੌਖਾ ਰਹਿੰਦਾ ਸਾਂਭਣਾ ਟਰੱਕਿੰਗ ਇੰਡਸਟਰੀ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਹੈ ਗਲੋਬਲ ਮੇਲ ਦੇ ਵਿੱਚ ਕਾਫੀ ਵੱਡਾ ਆਰਟੀਕਲ ਆਇਆ ਜਿਹੜਾ ਉਹਨਾਂ ਦਾ ਇਨਵੈਸਟੀਗੇਟਿਵ ਰਿਪੋਰਟਰਸ ਨੇ ਉਹਨਾਂ ਵੱਲੋਂ ਕਿਉਂਕਿ ਜਿਹੜੀ ਕੁਛ ਇੰਡਸਟਰੀਆਂ ਦੇ ਵਿੱਚ ਕੁਛ ਟਰੱਕਿੰਗ ਕੰਪਨੀਆਂ ਦੇ ਵਿੱਚ ਡਰਾਈਵਰਾਂ ਦੀ ਜਿਹੜੀ ਹਾਲਤ ਹੈ ਉਹਨਾਂ ਦਾ ਉਹਨਾਂ ਦੇ ਨਾਲ ਜਿਹੜਾ ਵਾਇਲੇਸ਼ਨ ਆਫ ਲੇਬਰ ਲਾਜ਼ ਹੈ ਅਤੇ ਉਹਨਾਂ ਨੂੰ ਟ੍ਰੇਨਿੰਗ ਘੱਟ ਦੇ ਕੇ ਘੱਟ ਪੈਸਿਆਂ 'ਤੇ ਕੰਮ ਕਰਵਾ ਕੇ ਬਹੁਤ ਹੀ ਘੱਟ ਪੈਸਿਆਂ 'ਤੇ ਕੰਮ ਕਰਵਾ ਕੇ ਬੜਾ ਉਹਨਾਂ ਨਾਲ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਹੈ ਸੇਫਟੀ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਕਾਫੀ ਵੱਡਾ ਆਰਟੀਕਲ ਜਿਹੜਾ ਛਪਿਆ ਅਤੇ ਪਰ ਲਾਲਚ ਹੈ ਜਿਹੜਾ ਨਾ ਉਹ ਜਦੋਂ ਤੁਸੀਂ ਕੰਪਰੋਮਾਈਜ਼ ਕਰਦੇ ਹੋ ਖਾਸ ਕਰਕੇ ਇਹੋ ਜਿਹੀ ਇੰਡਸਟਰੀ ਦੇ ਵਿੱਚ ਜਿੱਥੇ ਡਰਾਈਵਰ ਨੇ 53 ਫੁੱਟ ਦਾ ਟ੍ਰੇਲਰ ਲੋਡ ਕਰਕੇ ਲਿਜਾਣਾ ਨਾ ਉੱਥੇ ਨਹੀਂ ਤੁਸੀਂ ਚਾਂਸ ਲੈ ਸਕਦੇ

ਉੱਥੇ ਜੇ ਤੁਸੀਂ ਡਰਾਈਵਰ ਵਧੀਆ ਰੱਖਿਆ ਹੁਣ ਬਹੁਤ ਪੁਰਾਣੇ ਡਰਾਈਵਰ ਹੈਗੇ ਜਾਣਦੇ ਆ ਬਹੁਤ ਡਰਾਈਵਰਾਂ ਨੂੰ ਜਿਹੜੇ ਪਿਛਲੇ 10-15, 15-20 ਸਾਲਾਂ ਤੋਂ ਚਲਾਉਂਦੇ ਨੇ 25-25 ਸਾਲਾਂ ਤੋਂ ਚਲਾਉਂਦੇ ਨੇ ਬੜੇ ਵਧੀਆ ਗੁੱਡ ਰੈਕਰਡ ਹੈ ਉਹਨਾਂ ਦੇ ਸੇਫ ਡਰਾਈਵਿੰਗ ਦੇ ਪਰ ਜਿਹੜੇ ਹੁਣ ਪਿਛਲੇ 5-7 ਸਾਲਾਂ ਤੋਂ ਕੁਛ ਡਰਾਈਵਰਾਂ ਦੀਆਂ ਗਲਤੀਆਂ ਘੱਟ ਟ੍ਰੇਨਿੰਗ ਤੋਂ ਸਾਰੇ ਟਰੱਕਿੰਗ ਇੰਡਸਟਰੀ ਵੱਲ ਨੂੰ ਭੱਜ ਲਏ ਇੱਧਰ ਪੈਸੇ ਵੱਧ ਬਣਦੇ ਆ ਟਰੱਕਿੰਗ ਕੰਪਨੀਆਂ ਨੇ ਉਹਨਾਂ ਦਾ ਫਾਇਦਾ ਉਠਾਇਆ ਉਹਨਾਂ ਦੀ ਇਸ ਸਿਚੁਏਸ਼ਨ ਦਾ ਕਈ ਤਾਂ ਹੈਰਾਨ ਹੋਈਦਾ ਸੁਣ ਕੇ ਵੀ ਇੰਨਾ ਵੀ ਧੱਕਾ ਨਹੀਂ ਚਾਹੀਦਾ ਹੈਗਾ ਕਿ ਤੁਸੀਂ $1,000 ਟਰੱਕ ਡਰਾਈਵਰ ਨੂੰ ਦੇਵੋ ਕਿਵੇਂ ਸਰਵਾਈਵ ਕਰ ਲੂਗਾ ਉਹ $1,000 ਨਾਲ ਰੀਜਨੇਬਲ ਪੈਸੇ ਟਰੱਕ ਡਰਾਈਵਰ ਨੂੰ ਚਾਹੀਦੇ ਆ ਉਹਨੇ ਵੀ ਆਪਣਾ ਪਰਿਵਾਰ ਪਾਲਣਾ ਰੋਜ਼ੀ ਰੋਟੀ ਪਾਲਣੀ ਹੈ ਹੁਣ ਜਿਹੜੇ ਬੰਦਿਆਂ ਨੇ ਤਾਂ ਖੁਦ ਟਰੱਕ ਚਲਾਏ ਆ 10-10, 15-15 ਸਾਲ ਫਿਰ ਬਾਅਦ 'ਚ ਉਹਨਾਂ ਨੇ ਆਪਣੀਆਂ ਕੰਪਨੀਆਂ ਖੋਲੀਆਂ ਨੇ ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਸਮਝ ਹੈਗੀ ਹੈ ਇਹਨਾਂ ਚੀਜ਼ਾਂ ਦੀ ਪਰ ਜਿਹੜੇ ਉੱਦਾਂ ਦੇਖੋ ਦੇਖ ਹੀ ਵੀ ਇੱਕ ਟਰੱਕ ਪਾਇਆ ਮੁੜ ਕੇ 5-7 ਹੋਰ ਪਾ ਲਏ 10 ਹੋਰ ਪਾ ਲਏ ਉਹ ਫਿਰ ਇੱਦਾਂ ਦੇ ਜਿਹੜੇ ਸ਼ਾਰਟਕੱਟ ਲੱਭਦੇ ਆ ਅਤੇ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਬਣਦੇ ਨਹੀਂ ਤਾਂ ਪਰ ਸਾਰਾ ਜਿਹੜਾ ਭਾਈਚਾਰਾ ਬਰਬਾਦ ਹੁੰਦਾ ਉੱਧਰੋਂ ਫਿਰ ਜਿਹੜੇ ਸਾਡੇ ਫੇਸਬੁੱਕ 'ਤੇ ਕਮਾਂਡੋਜ਼ ਬੈਠੇ ਆ ਉਹ ਹਾਲਾਂਕਿ ਦੁਨੀਆ ਭਰ ਦੇ ਵਿੱਚ ਲੱਖਾਂ ਹੀ ਐਕਸੀਡੈਂਟ ਹਰ ਰੋਜ਼ ਹੁੰਦੇ ਆ ਪਰ ਜਦੋਂ ਉਹਨਾਂ ਨੂੰ ਕਮਾਂਡੋਜ਼ ਨੂੰ ਕੋਈ ਸਾਡੇ ਕਿਸੇ ਦੀ ਲੱਭ ਜਾਂਦੀ ਹੈ ਖਾਸ ਕਰਕੇ ਸਿੰਘ ਦੀ ਫੋਟੋ ਵੀ ਕੋਈ ਐਕਸੀਡੈਂਟ ਕਰ ਲਿਆ ਜਾਂ ਕਿਤੇ ਬ੍ਰਿਜ ਦੇ ਥੱਲੇ ਫਸਾ ਲਿਆ ਪਰ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਇਹਨੂੰ ਹੁਣ ਕਿਵੇਂ ਸ਼ੇਅਰ ਕਰਕੇ ਗਾਹਾਂ ਦੀ ਗਾਹਾਂ ਭੇਜੀਏ ਫਿਰ ਬਹੁਤ ਉੱਤੇ ਕਮੈਂਟ ਲਿਖੇ ਹੁੰਦੇ ਆ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਅਸੀਂ ਆਪਦਿਆਂ ਦੀ ਮਿੱਟੀ ਪੱਟਣੀ ਕਿਵੇਂ ਹੈ ਇਹ ਦੇਖਣ ਨੂੰ ਮਿਲ ਰਿਹਾ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਅਫਸੋਸ ਵੀ ਹੁੰਦਾ ਕਈ ਵਾਰ ਜਿਹੜੇ ਬੰਦੇ ਜਿਹੜੇ ਪਾਉਂਦੇ ਆ ਉਹਨਾਂ ਨੂੰ ਦੇਖ ਕੇ ਵੀ ਤੁਸੀਂ ਯਾਰ ਤੁਸੀਂ ਵੀ ਇਹ ਕੁਛ ਕਰ ਰਹੇ ਹੋ ਹੋਰ ਦੁਨੀਆ ਐਕਸੀਡੈਂਟ ਨਹੀਂ ਕਰਦੀ ਕਰਦੀ ਹੈ ਜੇ ਹੁਣ ਕਿਸੇ ਨੇ ਗਲਤੀ ਕਰ ਲਈ ਆਪੇ ਉਹ ਤੁਸੀਂ ਪੁਲਿਸ ਲੁੱਕ ਆਫਟਰ ਕਰੂ ਉਹਨੂੰ ਜੋ ਉਹਦਾ ਨੁਕਸਾਨ ਹੋ ਗਿਆ ਭਰਨਾ ਪਊਗਾ ਉਹਨੂੰ ਪਰ ਅਸੀਂ ਆਪਣਾ ਜਲੂਸ ਕੱਢ ਕੇ ਜ਼ਿਆਦਾ ਖੁਸ਼ ਰਹਿੰਦੇ ਹਾਂ ਅਤੇ ਹੁਣ ਕੋਸ਼ਿਸ਼ ਕਰਦੇ ਹਾਂ ਇੰਡੀਆ ਨੂੰ ਗੱਲਬਾਤ ਕਰਨੀ ਹੈ ਅਤੇ ਉਹ ਤੋਂ ਬਾਅਦ ਫਿਰ ਮੈਂ ਵਾਪਸ ਆਉਣਾ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਤੇ ਇਹ ਵਕਤ ਹੁੰਦਾ ਮਿੰਟੂ ਗੁਰੂ ਸਰੀਆ ਦਾ ਪੰਜਾਬ ਤੇ ਭਾਰਤ ਦੀ ਖਬਰਸਾਰ ਦੇਣ ਦਾ ਮਿੰਟੂ ਹੁਣੇ ਅੱਜ ਥੋੜੇ ਜਿਹੇ ਬਿਜ਼ੀ ਹੈ ਕਿਤੇ ਪਰ ਮੇਰੇ ਨਾਲ ਮਨਜੀਤ ਸੂਖਮ ਹੁਣੇ ਸ਼ਾਮਲ ਨੇ ਜਿਹੜੇ ਕਿ ਕਵੀ ਨੇ ਉਹਨਾਂ ਦਾ ਮੈਂ ਦੇਖਿਆ ਕਿ ਜਿਹੜਾ ਤਖਲਸ ਸੂਖਮ ਲਿਖਿਆ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਸੋਰੀ ਮਨਜੀਤ ਵੀਰ ਜੀ ਆਇਆ ਲੋਕ ਸਾਥ ਵਿੱਚ
1: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਸਾਰੇ ਦੋਸਤਾਂ ਦਾ ਜੀ
0: ਧੰਨਵਾਦ ਤੁਸੀਂ ਅੱਜ ਮਿੰਟੂ ਹੁਣੀ ਕਿਤੇ ਬਿਜ਼ੀ ਨੇ ਥੋੜੇ ਜਿਹੇ ਤੇ ਉਹਨਾਂ ਦੀ ਜਗ੍ਹਾ ਤੇ ਹਾਜ਼ਰੀ ਲਵਾ ਰਹੇ ਹੋ ਬਹੁਤ ਧੰਨਵਾਦ ਹੈ ਤੁਹਾਡਾ ਸਵੇਰ ਦਾ ਟਾਈਮ ਹੈ
1: ਬਹੁਤ ਸ਼ੁਕਰੀਆ ਜੀ ਮੈਨੂੰ ਵੀ ਚੰਗਾ ਲੱਗ ਰਿਹਾ ਜੋ ਤੁਹਾਡੇ ਬਾਨੇ ਮੈਂ ਜਲਦੀ ਉੱਠ ਗਿਆ
0: ਅੱਛਾ ਮਜੀਠੀਆ ਤੇ

0: ਜੋਬੰਦੀ ਕੀ ਸਿਚੁਏਸ਼ਨ ਬਣੀ ਹੋਈ ਹੈ ਜੀ?
1: ਜੀ ਜਨਾਬ, ਅਸਲ ਦੇ ਵਿੱਚ ਇਸ ਹਫਤੇ ਦੇ ਵਿੱਚ ਸਾਡੇ ਪੰਜਾਬ ਦੀ ਸਭ ਤੋਂ ਹੌਟ ਤੇ ਸਭ ਤੋਂ ਚਰਚਿਤ ਖਬਰ ਰਹੀ ਹੈ ਮਜੀਠੀ ਅਤੇ ਜੋਬਨ। ਨਗਰ ਨਿਗਮ ਦੀਆਂ ਚੋਣਾਂ ਹੋਈਆਂ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੜੋ ਲੜਾਈਆਂ ਹੋਣੀਆਂ ਸੁਭਾਵਿਕ ਸੀ। ਇਹ ਜੋਬਨ ਪ੍ਰੀਤ ਨਾਮ ਦਾ ਮੁੰਡਾ ਇਹ ਮਜੀਠੇ ਦੇ ਵਿੱਚ ਮਜੀਠੀਆ ਸਾਹਿਬ ਹੋਰਾਂ ਦਾ ਨੇੜੂ ਸੀਗਾ। ਉੱਥੇ ਰੌਲਾ ਰੱਪਾ ਪਿਆ ਤੇ ਇਹਦੇ ਤੇ ਇੱਕ ਚੈਨੀ ਚੋਰੀ ਕਰਨ ਦਾ ਕੇਸ ਪਾ ਦਿੱਤਾ ਗਿਆ
0: ਜੀ,
1: ਸਨੈਚਿੰਗ ਦਾ। ਜੋਬਨ ਨੂੰ ਪੁਲਿਸ ਵਾਲੇ ਚੱਕ ਲਿਆਏ ਤੇ ਉਸ ਤੋਂ ਬਾਅਦ ਮਜੀਠੀਆ ਸਾਹਿਬ ਥਾਣੇ ਦੇ ਵਿੱਚ ਗਏ ਆਪਣੇ ਕੋਈ ਸਾਥੀਆਂ ਦੇ ਨਾਲ ਮੋਬਾਈਲ ਕੈਮਰਾ ਵਗੈਰਾ ਲੈ ਕੇ ਤੇ ਉੱਥੇ ਆਵਾਜ਼ਾਂ ਮਾਰਦੇ ਰਹੇ ਕਿ ਜੋਬਨ ਕਿੱਥੇ ਆ, ਜੋਬਨ ਕਿੱਥੇ ਆ। ਪੁਲਿਸ ਵਾਲੇ ਨੂੰ ਪੁੱਛਦੇ ਰਹੇ ਵੀ ਤੁਸੀਂ ਉਹਨੂੰ ਚੱਕ ਕੇ ਲਿਆਂਦਾ ਤੇ ਰੱਖਿਆ ਕਿੱਥੇ ਆ
0: ਜੀ।
1: ਹਵਾਲਾਤ ਦੇ ਵਿੱਚ ਦੇਖਿਆ, ਵੀਡੀਓ ਵਗੈਰਾ ਸ਼ਾਇਦ ਸਾਰਿਆਂ ਨੇ ਦੇਖੀ ਹੋਣੀ ਹੈ ਤੇ ਉੱਥੇ ਜੋਬਨ ਤੇ ਲੱਭਿਆ ਨਹੀਂ ਪਰ ਰੌਲਾ ਕਾਫੀ ਉੱਥੇ ਪੈ ਗਿਆ। ਉਸ ਤੋਂ ਬਾਅਦ ਲੱਭਦੇ ਲੱਭਦੇ ਜਿੱਦਾਂ ਕਿ ਮਜੀਠੀਆ ਸਾਹਿਬ ਨੂੰ ਕੋਈ ਅੱਗੇ ਲੱਗ ਕੇ ਲੈ ਕੇ ਜਾ ਰਿਹਾ ਸੀਗਾ, ਮਾਰਗਦਰਸ਼ਨ ਕਰ ਰਿਹਾ ਸੀ ਕਿ ਆਓ ਸਾਰੇ ਇੱਧਰ ਇੱਧਰ ਆਓ ਮੇਰੇ ਮਗਰ ਮਗਰ, ਤਾਂ ਉਹ SHO ਸਾਹਿਬ ਦੀ ਰਿਹਾਇਸ਼ ਤੇ ਪਹੁੰਚੇ ਤੇ ਉੱਥੇ ਜੋਬਨ ਲੱਭ ਗਿਆ। ਜੋਬਨ ਵੈਸੇ ਤੇ ਕਹਿੰਦੇ ਵੀ ਜੇ ਇੱਕ ਵਾਰੀ ਚਲਾ ਜਾਵੇ ਤੇ ਜੋਬਨ ਲੱਭਦਾ ਨਹੀਂ ਹੈ, ਪਰ ਮਜੀਠੀਆ ਸਾਹਿਬ ਨੂੰ ਜੋਬਨ ਲੱਭ ਗਿਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਉਸ ਚੀਜ਼ ਦਾ ਖਿਲਾਰਾ ਪੈ ਗਿਆ ਜੀ। ਇਹਨਾਂ ਨੇ ਰੌਲਾ ਪਾਇਆ ਕਿ ਤੁਸੀਂ ਸਾਡਾ ਬੰਦਾ ਕਿਡਨੈਪ ਕਰ ਲਿਆ। ਪੁਲਿਸ ਵਾਲੇ ਕਹਿੰਦੇ ਕਿ ਇਹਦੇ ਤੇ ਕੇਸ ਦਰਜ ਹੈ। ਉਹ ਮਸਲਾ ਜਿਹੜਾ ਜੀ ਆਮ ਆਦਮੀ ਪਾਰਟੀ ਵਾਲੇ ਨੇ ਬਹੁਤ ਵੱਡਾ ਕਰ ਲਿਆ। ਫਿਰ ਇਹਨਾਂ ਨੇ ਕਿਹਾ ਕਿ ਮਜੀਠੀਆ ਸਾਹਿਬ ਨੇ ਥਾਣੇ ਦੇ ਵਿੱਚ ਆ ਕੇ ਪੁਲਿਸ ਦੇ ਕੰਮ ਕਾਰ ਦੇ ਵਿੱਚ ਵਿਘਨ ਪਾਇਆ, ਉੱਥੇ ਉਹਨਾਂ ਦੀਆਂ ਫਾਈਲਾਂ ਵਗੈਰਾ ਜਿਹੜੀਆਂ ਨੇ ਉਹਨਾਂ ਨੂੰ ਸਮਾਨ ਨੂੰ ਤੋੜ ਫੋੜ ਕੀਤੀ ਹੈ। ਤੇ ਜੋਬਨ ਤਾਂ ਪੁਲਿਸ ਦੇ ਹੱਥ ਲੱਗਾ ਹੀ ਹੋਇਆ ਸੀਗਾ, ਪਰ ਮਜੀਠੀਆ ਸਾਹਿਬ ਉਦੋਂ ਬਾਅਦ ਫਰਾਰ ਹੋ ਗਏ, ਮਜੀਠੀਆ ਸਾਹਿਬ ਲੱਭੇ ਨੀ। ਇਹਨਾਂ ਨੇ ਕੇਸ ਪਾ ਤਾ ਮਜੀਠੀਆ ਸਾਹਿਬ ਤੇ ਗੱਲ ਚਲੀ ਗਈ ਹਾਈਕੋਰਟ ਸਰ। ਮਜੀਠੀਆ ਸਾਹਿਬ ਉਹਦੀ ਜ਼ਮਾਨਤ ਵਾਸਤੇ ਹਾਈਕੋਰਟ ਚਲੇ ਗਏ। ਹਾਈਕੋਰਟ ਨੇ ਜਦੋਂ ਪਹਿਲੀ ਸੁਣਵਾਈ ਕੀਤੀ, ਪਹਿਲਾ ਹੁਕਮ ਦਿੱਤਾ, ਉਹਦੇ ਵਿੱਚ ਜੋਬਨ ਦੀ ਜਿਹੜੀ ਗ੍ਰਿਫਤਾਰੀ ਸੀ ਉਹਨੂੰ ਗੈਰ ਕਾਨੂੰਨੀ ਦਿਖਾਤਾ। ਇਹ ਪਲਟ ਗਈ ਬਾਜੀ ਬਿਲਕੁਲ, ਜੋਬਨ ਤੇ ਬਾਹਰ ਆ ਗਿਆ ਪਰ ਮਜੀਠੀਆ ਸਾਹਿਬ ਦਾ ਜਿਹੜਾ ਕੇਸ ਸੀਗਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੇ ਪੂਰਾ ਰੌਲਾ ਪਾਇਆ ਹੋਇਆ ਸੀ ਕਿ ਗ੍ਰਿਫਤਾਰ ਅਸੀਂ ਕਰਨਾ ਹੀ ਕਰਨਾ, ਮਜੀਠੀਆ ਸਾਹਿਬ ਲੱਭ ਨਹੀਂ ਰਹੇ ਸੀ। ਇਹਨਾਂ ਨੇ ਮੁੜ ਕੇ ਪੋਸਟਰ ਲਾਤੇ ਕਿ ਬਈ ਤੁਹਾਡਾ ਜਰਨੈਲ ਜਿਹੜਾ ਅੱਗੇ ਲੱਗ ਕੇ ਆਇਆ ਸੀ ਉਹ ਤੁਹਾਡੇ ਬੰਦਿਆਂ ਨੂੰ ਫਸਾ ਗਿਆ ਤੇ ਆਪ ਭੱਜ ਗਿਆ। ਉਧਰ ਹਾਈਕੋਰਟ ਦੇ ਵਿੱਚ ਮਜੀਠੀਆ ਹੋਰਾਂ ਦੇ ਵਕੀਲ ਜਿਹੜੇ ਆ ਉਹ ਲਗਾਤਾਰ ਲੱਗੇ ਹੋਏ ਸੀਗੇ, FIR ਦੀ ਕਾਪੀ ਨੀ ਮਿਲ ਰਹੀ ਸੀ। ਉਹਦੇ ਵਾਸਤੇ ਫਿਰ ਦੂਸਰੀ ਵਾਰ ਸੁਪਰੀਮ ਕੋਰਟ ਮਾਫ਼ ਕਰਨਾ ਹਾਈਕੋਰਟ ਦਾ ਹੁਕਮ ਆਇਆ ਤੇ ਉਹਨਾਂ ਨੇ ਕਿਹਾ ਕਿ FIR ਦੀ ਕਾਪੀ 24 ਘੰਟੇ ਦੇ ਵਿੱਚ ਇਹਨਾਂ ਨੂੰ ਦਿਓ। ਜਦੋਂ FIR ਦੀ ਕਾਪੀ ਆਈ ਤੇ ਮਜੀਠੀਆ ਸਾਹਿਬ ਦੇ ਨਾਲ ਨਾਲ 5-6 ਜਾਣੇ ਹੋਰ ਸੀ ਜਿਨ੍ਹਾਂ ਤੇ ਕੇਸ ਦਰਜ ਸੀ। ਉਦੋਂ ਦੋ ਚਰਚਾਵਾਂ ਸ਼ੁਰੂ ਹੋ ਗਈਆਂ ਜੀ। ਇੱਕ ਚਰਚਾ ਤੇ ਪਹਿਲੀ ਇਹੋ ਸੀਗੀ ਕਿ ਮਜੀਠੀਆ ਸਾਹਿਬ ਨੂੰ ਇਹਨਾਂ ਨੇ ਫਿਰ ਗ੍ਰਿਫਤਾਰ ਕਰ ਲੈਣਾ। ਦੂਸਰੀ, ਪੰਜਾਬ ਦੇ ਵਿੱਚ ਲੋਕ ਇੱਕ ਹੋਰ ਸਵਾਲ ਕਰਨ ਲੱਗ ਗਏ ਸੀ ਕਿ ਕੀ ਮਜੀਠੀਆ ਸਾਹਿਬ ਤੇ NSA ਲਾ ਸਕਦੇ ਆ ਇਹ। ਇਹ ਸਭ ਤੋਂ ਵੱਡੀ ਚਰਚਾ ਸੀ, ਕਾਰਨ ਇਹੋ ਸੀਗਾ ਅੰਮ੍ਰਿਤਪਾਲ ਸਿੰਘ ਹੋਰਾਂ ਕਰਕੇ। ਲੋਕ ਉਹ ਸਾਰੇ ਘਟਨਾਕ੍ਰਮ ਨੂੰ ਯਾਦ ਕਰ ਰਹੇ ਸੀ ਕਿ ਇਸੇ ਤਰ੍ਹਾਂ ਦਾ ਹੀ ਉਹ ਵਾਕਿਆ ਜਿਹੜਾ ਸੀ, ਇਸੇ ਤਰ੍ਹਾਂ ਦੀ ਉਹ ਘਟਨਾ ਵਾਪਰੀ ਸੀ ਅਜਨਾਲਾ ਥਾਣੇ ਵਾਲੀ
0: ਜੀ।
1: ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅੱਜ ਤੱਕ ਹੀ ਅੰਦਰ ਹੈ, ਸਮਝ ਲਓ ਕਿ NSA ਵੀ 3 ਸਾਲਾਂ ਬਾਅਦ ਟੁੱਟਿਆ। ਪਰ ਉਹ ਇਸ ਤਰ੍ਹਾਂ ਨਹੀਂ ਸੀ ਹੋਇਆ। ਇਧਰੋਂ ਪੋਸਟਰ ਲੱਗ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ, ਜਿਹਦੇ ਚ ਮੈਂ ਦੱਸਿਆ ਕਿ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਤੁਹਾਡਾ ਜਰਨੈਲ ਫਰਾਰ ਹੋ ਗਿਆ, ਤੁਹਾਡਾ ਜਰਨੈਲ ਤੁਹਾਡੇ ਬੰਦਿਆਂ ਨੂੰ ਫਸਾ ਕੇ ਭੱਜ ਗਿਆ। ਦੂਸਰੇ ਪਾਸਿਓਂ ਫਿਰ ਪੋਸਟਰ ਲੱਗਣੇ ਸ਼ੁਰੂ ਹੋ ਗਏ, ਉਹ ਕਹਿੰਦੇ ਵੀ ਟਾਈਗਰ ਅਭੀ ਜ਼ਿੰਦਾ ਹੈ, ਮਜੀਠੀਆ ਸਾਹਿਬ ਦੀ ਟੀਮ ਵਾਲੇ ਪਾਸਿਓਂ ਸੀ। ਤੇ ਇਧਰ ਭਗਵੰਤ ਮਾਨ ਸਾਹਿਬ ਵਾਰ ਵਾਰ ਇਹ ਗੱਲ ਕਹਿੰਦੇ ਰਹੇ ਕਿ ਤੁਹਾਡਾ ਮਜੀਠੀਆ ਜਿਹੜਾ ਤੁਹਾਡਾ ਜਰਨੈਲ ਬਣ ਕੇ ਅੱਗੇ ਆਇਆ ਸੀ ਉਹ ਤੁਹਾਡੇ ਬੰਦਿਆਂ ਤੇ ਕੇਸ ਦਰਜ ਕਰਾ ਕੇ ਤੇ ਆਪ ਲੱਭ ਨਹੀਂ ਰਿਹਾ। ਪਰ ਜਨਾਬ ਇਹਦੇ ਵਿੱਚ ਗੱਲ ਇਧਰ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਵਾਲੀ ਤੇ ਚੱਲ ਰਹੀ ਸੀ। ਜੋਬਨ ਜਦੋਂ ਬਾਹਰ ਆਇਆ ਤੇ ਜੋਬਨ ਨੇ ਆਪਦਾ ਪੂਰਾ ਜੋਬਨ ਲੁਕਾਇਆ ਹੋਇਆ ਸੀ ਪਰਨੇ ਦੇ ਥੱਲੇ, ਨਾ ਤੇ ਉਹ ਕਿਸੇ ਮੀਡੀਆ ਵਾਲੇ ਨੂੰ ਮਿਲਿਆ, ਨਾ ਉਹ ਰੁਕਿਆ, ਉਹ ਭੱਜ ਕੇ ਗੱਡੀ ਚ ਚੜ ਗਿਆ। ਤੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਜੋਬਨ ਵੀ ਨੀ ਲੱਭ ਰਿਹਾ, ਦੁਬਾਰਾ ਫਿਰ ਨੀ ਜੋਬਨ ਲੱਭ ਰਿਹਾ। ਜੋਬਨ ਫਿਰ ਪਤਾ ਲੱਗਿਆ ਕਿ ਬਾਈ ਸੁਰੱਖਿਆ ਕਾਰਨਾਂ ਕਰਕੇ, ਜਾਂ ਫਿਰ ਜੋਬਨ ਨੂੰ ਇਹ ਡਰ ਸੀਗਾ ਕਿ ਮੈਨੂੰ ਦੁਬਾਰਾ ਨਾ ਚੱਕ ਲੈਣ ਕੋਈ ਹੋਰ ਕੇਸ ਪਾ ਕੇ, ਇਸ ਕਰਕੇ ਨਾ ਤੇ ਜੋਬਨ ਲੱਭਿਆ ਤੇ ਨਾ ਮਜੀਠੀਆ ਸਾਹਿਬ ਲੱਭੇ। ਹੁਣ ਇਹ ਸਾਡੇ ਖਬਰ ਪੰਜਾਬ ਦੇ ਵਿੱਚ ਇੱਥੇ ਜੇ ਖੜੀ ਹੈ।

0: ਇਸ ਤੋਂ ਬਾਅਦ ਹੁਣ ਕੀ ਬਣੇਗਾ, ਕਿਉਂਕਿ ਹਾਈ ਕੋਰਟ ਦੇ ਵਿੱਚ ਗੱਲ ਚਲੀ ਗਈ ਹੈ
1: ਜੀ,
0: ਤੇ ਇੱਧਰ ਆਮ ਆਦਮੀ ਪਾਰਟੀ ਵਾਲੇ ਪੂਰਾ ਜ਼ੋਰ ਲਾ ਰਹੇ ਵੀ ਅਸੀਂ ਤੇ ਗ੍ਰਿਫਤਾਰ ਕਰਨਾ ਹੀ ਕਰਨਾ। ਦੇਖੋ ਹੋ ਸਕਦਾ ਇਸ ਹਫਤੇ ਦੇ ਵਿੱਚ ਇਸ ਗੱਲ ਦਾ ਨਿਬੇੜਾ ਹੋ ਜਾਵੇ ਤੇ ਆਪਾਂ ਅੱਗੇ ਹੋਰ ਅਗਲੀ ਖਬਰ ਵੱਲ ਨੂੰ ਤੁਰੀਏ।
2: ਅੱਛਾ ਕੈਪਟਨ ਸਾਹਿਬ, ਪਿਛਲੇ ਵੀਕ ਤਾਂ ਬੜੇ ਗਿਲਾ ਕਰਦੇ ਸੀਗੇ ਕਿ ਜੀ ਮੈਨੂੰ ਭਾਜਪਾ ਵਾਲਿਆਂ ਨੇ ਹੈਪੀ ਬਰਥਡੇ ਨਹੀਂ ਕਿਹਾ ਤੇ ਮੇਰੇ ਭਰਾ ਦਾ ਅਫਸੋਸ ਨਹੀਂ ਕੀਤਾ, ਕਾਂਗਰਸ ਰਾਹੁਲ ਦਾ ਮੈਨੂੰ ਫੋਨ ਆ ਗਿਆ, ਉਹਨਾਂ ਦਾ ਕਲਚਰ ਇਦਾਂ ਏ ਕਾਂਗਰਸ ਦਾ। ਫਿਰ ਅਚਾਨਕ ਅਮਿਤ ਸ਼ਾਹ ਦੇ ਨਾਲ ਫੋਟੋਆਂ ਦਿਖਦੀਆਂ ਨੇ, ਹੁਣ ਪਤਾ ਨੀ ਅਮਿਤ ਸ਼ਾਹ ਨੇ ਕੀ ਸੁੰਘਾਤਾ ਉਹਨਾਂ ਨੂੰ ਤੇ ਹੁਣ ਬੋਲੀ ਬੋਲ ਹੋਰ ਬੋਲਣ ਲੱਗ ਗਏ। ਹੁਣ
0: ਅਸਲ ਦੇ ਵਿੱਚ ਜਨਾਬ ਤੁਹਾਨੂੰ ਯਾਦ ਹੋਣਾ ਕਿ ਪਹਿਲਾ ਸ਼ਿਕਵਾ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਆਇਆ ਸੀ ਉਦੋਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਪੁੱਛ ਨੀ ਰਹੇ, ਮੇਰੇ ਤੋਂ ਸਲਾਹ ਨੀ ਲੈ ਰਹੇ ਭਾਜਪਾ ਵਾਲੇ ਕੋਈ। ਉਸ ਤੋਂ ਬਾਅਦ ਥੋੜੀ ਥੋੜੀ ਥੋੜੀ ਸ਼ਾਇਦ ਉਹਨਾਂ ਦਾ ਜਿਹੜੀ ਇਹ ਦਿਲ ਦੇ ਵਿੱਚ ਗੁੱਸਾ ਗਿਲੇ ਵਾਲੀ ਜਿਹੜੀ ਸੀਗੀ ਤਨ ਤੋਂ ਵੱਧਦੀ ਗਈ, ਤੇ ਉਸ ਤੋਂ ਬਾਅਦ ਸ਼ਾਇਦ ਕੈਪਟਨ ਸਾਹਿਬ ਥੋੜੇ ਬਿਮਾਰ ਵੀ ਹੋਏ, ਓਪਰੇਟ ਵਗੈਰਾ ਵੀ ਉਹਨਾਂ ਦਾ ਹੋਇਆ ਤੇ ਥੋੜਾ ਸਾਇਲੈਂਟ ਹੋ ਗਿਆ ਕੰਮ। ਹੁਣ ਫੇਰ ਜਦੋਂ ਕੇਵਲ ਸਿੰਘ ਢਿੱਲੋਂ ਜੀ ਨੂੰ ਭਾਜਪਾ ਦੇ ਨਵੇਂ ਪ੍ਰਧਾਨ ਲਾਇਆ ਪੰਜਾਬ ਦੇ ਵਿੱਚ ਤੇ ਕੈਪਟਨ ਸਾਹਿਬ ਫੇਰ ਕਿਤੇ ਗੁੱਸਾ ਖਾ ਗਏ, ਉਹਨਾਂ ਨੂੰ ਫੇਰ ਨੀ ਚੰਗਾ ਲੱਗਿਆ। ਉਦੋਂ ਉਹਨਾਂ ਨੇ ਫੇਰ ਕਹਿ ਦਿੱਤਾ ਵੀ ਰਾਹੁਲ ਗਾਂਧੀ ਨੇ ਤੇ ਮੈਨੂੰ ਪੁੱਛ ਲਿਆ ਸੀਗਾ ਜਦੋਂ ਮੇਰੇ ਭਰਾ ਵੇਲੇ ਤੇ ਮੈਨੂੰ ਬਰਥਡੇ ਵੀ ਵਿਸ਼ ਕਰਤਾ ਸੀ, ਤੇ ਭਾਜਪਾ ਵਾਲੇ ਮੈਨੂੰ ਫੁੰਜ ਲਾਈ ਬੈਠੇ ਜਮਾ ਹੀ ਨੀ ਪੁੱਛਦੇ ਕਰਦੇ ਹੀ ਨੀ, ਮੇਰੀ ਪੁੱਛ ਪ੍ਰਤੀਤ ਹੀ ਨੀ ਹੈਗੀ। ਤੇ ਫੇਰ ਚਰਚਾਵਾਂ ਚੱਲ ਪਈਆਂ ਸੀਗੀਆਂ ਕਿ ਕੈਪਟਨ ਸਾਹਿਬ ਦੁਬਾਰਾ ਫੇਰ ਜਾਣਗੇ ਕਾਂਗਰਸ ਦੇ ਵਿੱਚ। ਉਸ ਤੋਂ ਬਾਅਦ ਹੁੱਡਾ ਸਾਹਿਬ ਦਾ ਇੱਕ ਬਿਆਨ ਆ ਗਿਆ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਸਾਹਿਬ ਜੇ ਆਉਂਦੇ ਆ ਤੇ ਉਹਨਾਂ ਦਾ ਵੈਲਕਮ ਹੈ ਕਿਉਂਕਿ ਉਹ ਸਾਡੇ ਸੰਪਰਕ ਦੇ ਵਿੱਚ ਨੇ। ਹੋਰ ਵੀ ਕੁਝ ਗੱਲਾਂ ਹੋਈਆਂ ਰਾਹੁਲ ਗਾਂਧੀ ਹੋਰਾਂ ਨਾਲ ਵੀ ਗੱਲਬਾਤ ਦੀ ਚਰਚਾ ਰਹੀ ਕਿ ਗੱਲਬਾਤ ਉਹਨਾਂ ਦੀ ਹੁੰਦੀ ਰਹਿੰਦੀ ਹੈ ਤੇ ਕਿਸੇ ਵੀ ਵੇਲੇ ਵਾਪਸ ਜਾ ਸਕਦੇ ਨੇ ਤੇ ਕਾਂਗਰਸ ਵਾਲੇ ਉਹਨਾਂ ਨੂੰ ਐਕਸੈਪਟ ਵੀ ਕਰਨਗੇ, ਮਨਾ ਵੀ ਨੀ ਕਰਨਗੇ। ਪਰ ਫੇਰ ਨਾਲ ਦੀ ਨਾਲ ਨਾ ਇੱਕ ਫੋਟੋ ਨੇ ਸਾਰੇ ਘਟਨਾਕ੍ਰਮ ਦਾ ਨਤੀਜਾ ਬਦਲ ਕੇ ਰੱਖ ਦਿੱਤਾ। ਜੈਇੰਦਰ ਕੌਰ ਜੀ ਉਹ ਜਦੋਂ ਮਿਲੇ ਢਿੱਲੋਂ ਸਾਹਿਬ ਨੂੰ, ਕੇਵਲ ਸਿੰਘ ਢਿੱਲੋਂ ਜੀ ਨੂੰ, ਉਹਨਾਂ ਨੂੰ ਬੁੱਕੇ ਭੇਂਟ ਕੀਤਾ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਸ਼ਾਇਦ ਦੱਸਿਆ ਹੋਣਾ ਕੈਪਟਨ ਸਾਹਿਬ ਨੂੰ ਕਿ ਬਾਈ ਸਾਨੂੰ ਫੋਨ ਆਉਂਦੇ ਰਹੇ ਨੇ ਭਾਜਪਾ ਵਾਲਿਆਂ ਦੇ, ਤੁਸੀਂ ਤੇ ਬਿਮਾਰ ਸੀ। ਤੇ ਉਹ ਗੁੱਸੇ ਗਿਲੇ ਉਹਨਾਂ ਦੇ ਮਨ ਦੇ ਵਿੱਚ ਜੈਇੰਦਰ ਕੌਰ ਜੀ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਮਿਟਾਏ ਹੋਣੇ ਆ। ਉਸ ਤੋਂ ਬਾਅਦ ਫਿਰ ਉਹ ਅਮਿਤ ਸ਼ਾਹ ਜੀ ਨੂੰ ਜੱਫੀ ਪਾ ਕੇ ਮਿਲ ਕੇ ਆਏ ਨੇ, ਜਿਹਦੇ ਤੋਂ ਹੁਣ ਸੰਕੇਤ ਲਾਏ ਜਾ ਰਹੇ ਨੇ ਤੇ ਆਪ ਵੀ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਨਹੀਂ ਬਾਈ ਏਦਾਂ ਦੀ ਕੋਈ ਗੱਲ ਨੀ, ਅਸੀਂ ਜਿੱਥੇ ਹੈਗੇ ਹੁਣ ਉੱਥੇ ਹੀ ਰਹਿਣਾ। ਤੇ ਬਾਕੀ ਸਰ ਅਜੇ ਆਪਾਂ ਨਹੀਂ ਕੁਝ ਕਹਿ ਸਕਦੇ, ਜਲਦੀ ਹੀ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਕਿਸੇ ਦਾ ਹੀ ਨਹੀਂ ਪਤਾ ਕੌਣ ਕਿੱਥੇ ਟਿਕਿਆ ਰਹਿਣਾ, ਕੋਈ ਵੀ ਕਿੱਧਰ ਉੱਧਰ ਜਾ ਸਕਦਾ ਹੈ।
2: ਕਿਉਂਕਿ ਹੁਣ ਕਰਦਾਰਾਂ ਵਾਲੀਆਂ ਗੱਲਾਂ ਤਾਂ ਗਈਆਂ, ਹੁਣ ਤਾਂ ਸੂਤ ਦੇਖਦਾ ਕੌਣ ਕਿੱਥੇ ਕੀ ਦਾ ਫਿੱਟ ਕਹਾਣੀ ਹੋਣੀ ਹੈ। ਤੇ ਕਾਂਗਰਸ ਨੂੰ ਪ੍ਰਧਾਨ ਨਹੀਂ ਲੱਭਦਾ ਕੋਈ,
0: ਬਾ ਕਾਂਗਰਸ ਨੂੰ ਵੀ ਪ੍ਰਧਾਨ ਨੀ ਲੱਭ ਰਿਹਾ, ਜਿਵੇਂ ਕੈਪਟਨ ਸਾਹਿਬ ਨੂੰ ਪਹਿਲਾਂ ਇਹ ਨੀ ਲੱਭ ਰਿਹਾ ਸੀਗਾ ਕਿ ਬਾਈ ਕਿੱਧਰ ਨੂੰ ਜਾਈਏ, ਹੁਣ ਕਾਂਗਰਸ ਚ ਜਾਈਏ ਕਿ ਭਾਜਪਾ ਚ ਰਹੀਏ। ਉਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਸਰ ਕਾਫੀ ਖਿਲਾਰਾ ਹੈ, ਕਾਫੀ ਖਿਲਾਰਾ ਕਾਂਗਰਸ ਦੇ ਵਿੱਚ। ਕਾਂਗਰਸ ਦੇ ਵਿੱਚ ਜਾਂ ਤੇ ਲੀਡਰ ਹੈ ਹੀ ਨੀ ਤੇ ਜਾਂ ਫਿਰ ਜਿਹੜੇ ਹੈਗੇ ਆ ਬਹੁਤ ਥੋੜੇ ਆ, ਪੰਜ ਚਾਰ ਆ ਤੇ ਉਹ ਆਪ ਦੇ ਵਿੱਚ ਪੂਰੇ ਟਸਲ ਦੇ ਵਿੱਚ ਰਹਿੰਦੇ ਆ, ਸਹਿਯੋਗ ਨੀ ਹੈ ਕਾਂਗਰਸ ਦੇ ਵਿੱਚ, ਕੋਆਪਰੇਸ਼ਨ ਨਹੀਂ ਹੈ। ਉਹ ਇੱਕ ਨੂੰ ਬਣਾਉਂਦੇ ਆ ਤੇ ਚਾਰ ਫਿਰ ਰੁੱਸ ਜਾਂਦੇ ਆ, ਫਿਰ ਇੱਕ ਨੂੰ ਬਣਾਉਂਦੇ ਆ ਤੇ ਫਿਰ ਚਾਰ ਫਿਰ ਰੁੱਸ ਜਾਂਦੇ ਆ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਦੋਂ ਨਗਰ ਨਿਗਮ ਦੇ ਜਿਸ ਦਿਨ ਨਤੀਜੇ ਆਉਣੇ ਸੀ ਪੰਜਾਬ ਦੇ ਵਿੱਚ, ਉਸੇ ਦਿਨ ਹੀ ਦਿੱਲੀ ਦੇ ਵਿੱਚ ਖੜਗੇ ਸਾਹਿਬ ਦੀ ਰਿਹਾਇਸ਼ ਤੇ ਇੱਕ ਬਹੁਤ ਵੱਡੀ ਮੀਟਿੰਗ ਸੀ ਕਾਂਗਰਸ ਦੀ, ਰਾਹੁਲ ਗਾਂਧੀ ਸਾਹਿਬ ਵੀ ਉੱਥੇ ਸ਼ਾਮਿਲ ਸੀਗੇ ਤੇ ਪੰਜਾਬ ਦੇ ਸਾਰੇ ਵੱਡੇ ਲੀਡਰ ਜਿਹੜੇ ਹੈ ਉਹ ਰਾਜਾ ਵੜਿੰਗ ਸਾਹਿਬ, ਬਾਜਵਾ ਸਾਹਿਬ, ਚੰਨੀ ਸਾਹਿਬ, ਇਹ ਸਾਰੇ ਉੱਥੇ ਪਹੁੰਚੇ ਹੋਏ ਸੀ। ਤਾਂ ਉਦੋਂ ਪੂਰੀ ਚਰਚਾ ਸੀ ਕਿ ਭਾਜਪਾ ਨੇ ਨਵਾਂ ਨਵਾਂ ਪ੍ਰਧਾਨ ਬਦਲਿਆ ਤੇ ਕਾਂਗਰਸ ਦੇ ਵਿੱਚ ਵੀ ਪ੍ਰਧਾਨ ਬਦਲੇਗਾ, ਪਰ ਸਮੱਸਿਆ ਸ਼ਾਇਦ ਕਾਂਗਰਸ ਦੀ ਉਹੀ ਹੈ ਸੇਮ ਵਾਲੀ ਕਿ ਉਹ ਜੋੜ ਤੋੜ ਦੇ ਵਿੱਚ ਉਲਝੇ ਹੋਏ ਨੇ, ਐਸੀ ਚਿਹਰਾ ਲੈ ਕੇ ਆਈਏ, ਜਦ ਸਿੱਖ ਚਿਹਰਾ ਜੇ ਹਟਾ ਦਿਆਂਗੇ ਤੇ ਫਿਰ ਉਹ ਕੀ ਨੁਕਸਾਨ ਹੋਏਗਾ, ਚੰਨੀ ਸਾਹਿਬ ਨੂੰ ਫੇਸ ਬਣਾਈਏ ਜਾਂ ਫਿਰ ਐਲ ਓ ਪੀ ਵਾਲੇ ਪਾਸੇ ਕਿਹਨੂੰ ਰੱਖੀਏ। ਬੰਦੇ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪੰਜ ਚਾਰ ਹੀ ਨੇ, ਉਹੀ ਚਾਰ ਪੰਜ ਬੰਦੇ ਆ ਤੇ ਉਹਨਾਂ ਦੀ ਆਪਸ ਦੇ ਵਿੱਚ ਬਣਦੀ ਨੇ, ਉਹ ਇੱਕ ਦੂਜੇ ਤੇ ਰਾਜ਼ੀ ਨਹੀਂ ਹੁੰਦੇ। ਜਿਵੇਂ ਹੁਣ ਚੰਨੀ ਸਾਹਿਬ ਵਾਲਾ ਧੜਾ ਵੱਖਰਾ ਹੈ, ਵੜਿੰਗ ਸਾਹਿਬ ਵਾਲਾ ਧੜਾ ਜਿਹੜਾ ਵੱਖਰਾ ਹੈ, ਇਹ ਤੁਸੀਂ ਤਰਨ ਤਾਰਨ ਚੋਣ ਵੇਲੇ ਦੇਖਿਆ ਹੋਣਾ। ਤੇ ਉਹ ਉਸ ਤੋਂ ਬਾਅਦ ਉਸ ਦਿਨ ਵੀ ਕੋਈ ਗੱਲ ਨੇਪਰੇ ਚੜੀ ਨੀ ਉਡੀਕ ਅਸੀਂ ਵੀ ਕਰਦੇ ਰਹੇ ਕਿ ਖਬਰ ਬਈ ਵੱਡੀ ਆਏਗੀ ਕਿ ਕਿਸ ਨੂੰ ਜ਼ਿੰਮੇਵਾਰੀ

0: ਸੌਂਪੀ ਜਾਂਦੀ ਹੈ ਪਰ ਉਹ ਨਹੀਂ ਸੌਂਪੀ ਗਈ। ਉਸ ਤੋਂ ਬਾਅਦ ਫੇਰ ਬਘੇਲ ਸਾਹਿਬ ਜਿਹੜੇ ਇੱਧਰ ਸਾਡੇ ਇੰਚਾਰਜ ਨੇ ਪੰਜਾਬ ਦੇ ਕਾਂਗਰਸ ਵਾਲੇ ਪਾਸਿਓਂ, ਉਹਨਾਂ ਦਾ ਇੱਕ ਬਿਆਨ ਆਇਆ ਕਿ ਕੁਝ ਵੀ ਬਦਲਿਆ ਨਹੀਂ ਜਾ ਰਿਹਾ, ਵੜਿੰਗ ਸਾਹਿਬ ਹੀ ਪ੍ਰਧਾਨ ਰਹਿਣਗੇ। ਉਹ ਨਾਲ ਦੀ ਨਾਲ ਫਿਰ ਇੱਕ ਅੱਧੇ ਦਿਨ, ਦੂਸਰੇ ਦਿਨ ਹੀ ਸ਼ਾਇਦ ਦੂਸਰੇ ਜਾਂ ਤੀਸਰੇ ਦਿਨ ਫੇਰ ਇੱਕ ਮੀਟਿੰਗ ਬੁਲਾ ਲਈ ਗਈ ਸੀ ਦਿੱਲੀ ਦੇ ਵਿੱਚ, ਤੇ ਫੇਰ ਗੱਲ ਇਹ ਵੀ ਸ਼ੁਰੂ ਹੋਈ ਕਿ ਨਹੀਂ ਬਾਈ, ਨਾ ਤੇ ਹਜੇ ਕੈਪਟਨ ਇਹਨਾਂ ਤੋਂ ਕੋਈ ਆਪਦਾ ਟੀਮ ਦਾ ਨਵਾਂ ਲਾਇਆ ਜਾ ਰਿਹਾ ਹੈ, ਤੇ ਨਾ ਇਹਨਾਂ ਚ ਇੰਨੀ ਹਿੰਮਤ ਹੈ ਕਿ ਵੜਿੰਗ ਸਾਹਿਬ ਨੂੰ ਹੁਣੇ ਹਟਾ ਦੇਣ। ਫਿਰ ਦੂਸਰੀ ਮੀਟਿੰਗ ਹੋਈ, ਉਸ ਤੋਂ ਬਾਅਦ ਇੱਕ ਖਬਰ ਸਾਹਮਣੇ ਆਈ ਸੀਗੀ ਕਿ ਬਾਈ 10-20 ਦਿਨ ਦੇ ਵਿੱਚ ਪ੍ਰਧਾਨ ਬਦਲਿਆ ਜਾ ਸਕਦਾ, ਪਰ ਅਜੇ ਪ੍ਰਧਾਨ ਵੜਿੰਗ ਸਾਹਿਬ ਹੀ ਰਹਿਣਗੇ। ਉਸ ਤੋਂ ਅਸੀਂ ਸੰਕੇਤ ਜੇ ਥੋੜੇ ਜੇ ਲਾਏ ਸੀਗੇ ਕਿ ਬਾਈ ਪ੍ਰਧਾਨ ਤੇ ਬਦਲੇਗਾ, ਵੜਿੰਗ ਸਾਹਿਬ ਤੇ ਨਹੀਂ ਪ੍ਰਧਾਨ ਰਹਿਣਗੇ, ਪਰ ਹੁਣ ਲੱਗੇਗਾ ਕੌਣ? ਚੰਨੀ ਸਾਹਿਬ ਨੂੰ ਲਾਉਂਦੇ ਨੇ ਜਾਂ ਫਿਰ ਹੋਰ ਕੋਈ ਬੰਦੇ ਨੂੰ ਕਿਸੇ ਨੂੰ ਲਾਉਂਦੇ ਆ, ਉਹ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ। ਪਰ ਅਸਲ ਦੇ ਵਿੱਚ ਕਹਾਣੀ ਜੇ ਨਿਚੋੜ ਜਾ ਕੱਢ ਕੇ ਆਪਾਂ ਦੇਖੀਏ ਸਰ, ਅਜੇ ਤੱਕ ਕਾਂਗਰਸ ਇਹ ਡਿਸਾਈਡ ਨਹੀਂ ਕਰ ਪਾ ਰਹੀ ਕਿ ਅਸੀਂ ਆਪਦੀ ਜਿਹੜੀ ਟੀਮ ਆ ਕਿਸ ਤਰ੍ਹਾਂ ਤਿਆਰ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਜੋੜ ਤੋੜ ਕਾਫੀ ਨੇ। ਹੁਣ ਕੱਲਾ ਜੱਟ ਸਿੱਖ ਤੇ ਐਸਸੀ ਵਾਲਾ ਚੇਤ ਜਿਹੜਾ ਸੀਗਾ ਉਹ ਨਹੀਂ ਰਿਹਾ ਤਵਾਜਨ, ਉਹ ਬਦਲ ਗਏ ਨੇ ਹੁਣ। ਹੁਣ ਹਿੰਦੂ ਜਿਹੜਾ ਹੈਗਾ ਇੱਕ ਫੇਸ, ਉਹਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ। ਜੱਟ ਸਿੱਖ ਵੱਖਰੇ ਨੇ, ਜੱਟ ਸਿੱਖ ਜਿਹੜੇ ਆ ਉਹ ਕਾਂਗਰਸ ਦੇ ਨਾਲ ਕਾਫੀ ਜੁੜੇ ਹੋਏ ਨੇ ਔਰ ਪੱਕੇ ਤੌਰ ਤੇ ਜੁੜੇ ਹੋਏ ਨੇ। ਜੇ ਚੰਨੀ ਸਾਹਿਬ ਨੂੰ ਲੈ ਕੇ ਆਉਂਦੇ ਤੇ ਇਹਨਾਂ ਨੂੰ ਇਹ ਡਰ ਹੈ ਕਿ ਜੱਟ ਸਿੱਖਾਂ ਵਾਲੀ ਜਿਹੜੀ ਵੋਟ ਹੈ ਕਿਤੇ ਗੋਹ ਨਾ ਸਾਡੇ ਕਿੱਲਰ ਦੇ, ਤੇ ਜੇ ਜੱਟ ਸਿੱਖ ਚਿਹਰੇ ਨੂੰ ਹੀ ਅੱਗੇ ਰੱਖਦੇ ਆ ਤੇ ਫੇਰ ਇਹਨਾਂ ਨੂੰ ਹਿੰਦੂ ਜਿਹੜੀ ਵੋਟ ਹੈ ਜਾਂ ਫਿਰ ਜਿਹੜੀ ਆਪਣੇ ਦੂਸਰੀ ਐਸਸੀ ਵੋਟ ਹੈ ਉਸ ਦਾ ਫਿਕਰ ਹੈ। ਸੋ ਦੇਖੋ ਕਿਸ ਤਰ੍ਹਾਂ ਦੀ ਸਮਿਟਰੀ ਬਣਾਉਂਦੇ ਨੇ, ਇੰਤਜ਼ਾਰ ਕਰਨਾ ਪਏਗਾ। ਹੋ ਸਕਦਾ ਹੈ ਵੀ ਇਸੇ ਹਫ਼ਤੇ ਗੱਲ ਨੇਪਰੇ ਚੜ ਜਾਵੇ।
1: ਜੀ ਅੱਛਾ, ਆਪਣੇ ਹਲਕੇ ਦੇ ਵਿੱਚ ਖਾਸ ਕਰਕੇ ਤੁਹਾਡੇ ਪਾਸੇ ਲੰਬੀ ਬੜੀ ਚਰਚਾ ਦੇ ਵਿੱਚ ਹੈ। ਪਿਛਲੇ ਦਿਨੀ ਬਠਿੰਡਾ ਦੇ ਵਿੱਚ ਚੋਣਾਂ ਵੇਲੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਤੇ ਸਿਸੋਦੀਆ ਦੀ ਗਰਮੋ ਗਰਮੀ ਵਾਹਵਾ ਹੋਈ। ਉਦੋਂ ਬਾਅਦ ਭਤੀਜੇ ਨੂੰ ਧੀਰੇ ਨੂੰ ਚੇਅਰਮੈਨ ਬਣਾ ਤਾ, ਲੱਡੂ ਲੁੱਡੂ ਖਿਲਾ ਤੇ ਆ, ਤੇ ਉਹਨੇ ਪੋਸਟਰ ਪਾਸਟਰ ਲਾਏ, ਉਹਦੇ ਤੇ ਚਾਚੇ ਦੀ ਫੋਟੋ ਵੀ ਹੈ ਨੀ ਸੀ, ਉਹ ਵੀ ਚਰਚਾ ਚ ਰਹੀ। ਹੁਣ ਤਾਂ ਖੈਰ ਚਾਚਾ ਨਾਲ ਸੀ ਜਦੋਂ ਸਹੁੰ ਚੁੱਕੀ ਹੈ, ਤੇ ਬੇਬੇ ਵੀ ਨਾਲ ਸੀ, ਹਾਲਾਂ ਕੋਈ ਪੋਜੀਸ਼ਨ ਤਾਂ ਬੇਬੇ ਕੋਲ ਹੈ ਨੀ, ਪਰ ਚੇਅਰਮੈਨਾਂ ਨੂੰ ਲੱਡੂ ਖਵਾਉਣ ਜਾਂਦੇ ਆ ਭਗਵੰਤ ਮਾਨ ਦੇ ਬੇਬੇ। ਤੇ ਹੁਣ ਧੀਰਾ ਸਾਹਿਬ ਇਹ ਵੀ ਕਹਿ ਰਹੇ ਸੀ ਵੀ ਮੈਨੂੰ ਟਿਕਟ ਦੀ ਆਫਰ ਹੋ ਰਹੀ ਹੈ, ਕਿਤੇ ਇਹ ਤਾਂ ਨੀ ਹੋਊਗਾ ਕਿਉਂਕਿ ਟਿਕਟਾਂ ਤਾਂ ਵੰਡਣੀਆਂ ਦਿੱਲੀ ਵਾਲਿਆਂ ਨੇ ਹੀ, ਟਿਕਟ ਭਤੀਜੇ ਨੂੰ ਦੇ ਦੇਣ ਤੇ ਪਰਿਵਾਰ ਦੇ ਵਿੱਚ ਹੀ ਪੌੜਾ ਪੈ ਜੇ?
0: ਇਹ ਹੋ ਸਕਦਾ ਜੀ। ਅਸਲ ਦੇ ਵਿੱਚ ਨਾ ਇਹ ਗੱਲ ਮਿੰਟੂ ਜੀ ਨੇ ਉਸ ਦਿਨ ਸਾਹਮਣੇ ਲਿਆਂਦੀ ਸੀ। ਸਾਨੂੰ ਇਹ ਲੱਗਿਆ ਸੀਗਾ ਕਿ ਬਾਈ ਸਿਸੋਦੀਆ ਸਾਹਿਬ ਨਾਲ ਤਕਰਾਰ ਹੋਣ ਕਰਕੇ ਹੀ ਖੁੱਡੀਆਂ ਸਾਹਿਬ ਦੇ ਜਿਹੜੇ ਭਤੀਜਾ ਜੀ ਨੇ ਧੀਰਾ ਜੀ, ਉਹਨਾਂ ਨੂੰ ਚੇਅਰਮੈਨ ਲਾਇਆ ਗਿਆ। ਜਦਕਿ ਮਿੰਟੂ ਜੀ ਨੇ ਦੂਸਰਾ ਸ਼ੰਕਾ ਵੀ ਜਤਾਇਆ ਸੀ, ਉਹ ਕਹਿੰਦੇ ਸੀਗੇ ਕਿ ਬਾਈ ਇਹ ਕਾਰਨ ਵੀ ਹੋ ਸਕਦਾ ਕਿ ਫੈਮਿਲੀ ਚ ਪਹਿਲਾਂ ਹੀ ਅਣਬਣ ਹੈ, ਤੇ ਸਿਸੋਦੀਆ ਸਾਹਿਬ ਹੋਰੀ ਚਾਹੁੰਦੇ ਹੋਣ ਵੀ ਨਹੀਂ ਕੋਈ ਗੱਲ ਨੀ, ਜੇ ਸਾਡੇ ਨਾਲ ਗੁੱਸੇ ਹੋਣਾ ਤੇ ਤੈਨੂੰ ਵੀ ਰਾਜ਼ੀ ਨੀ ਰਹਿਣ ਦਿੰਦੇ ਪਰਿਵਾਰ ਦੇ ਵਿੱਚ, ਤੇ ਹੋ ਸਕਦਾ ਉਸੇ ਕਾਰਨ ਕਰਕੇ ਹੀ ਧੀਰਾ ਸਾਹਿਬ ਨੂੰ ਅੱਗੇ ਲੈ ਕੇ ਆਉਂਦਾ ਹੋਵੇ। ਤੇ ਫੇਰ ਉਹ ਜਿਹੜੀ ਫੋਟੋ ਵਾਲੀ ਤੁਸੀਂ ਗੱਲ ਕੀਤੀ, ਉਹਨੇ ਕਾਫੀ ਚਰਚਾ ਛੇੜੀ ਸੀ ਕਿ ਜਦੋਂ ਤੇ ਖੁੱਡੀਆਂ ਸਾਹਿਬ ਨੇ ਪੋਸਟ ਪਾਈ, ਉਦੋਂ ਤੇ ਗੁਰਮੀਤ ਖੁੱਡੀਆਂ ਜੀ, ਧੀਰਾ ਖੁੱਡੀਆਂ ਜੀ, ਇਹ ਪਰਿਵਾਰ ਇਕੱਠਾ ਸੀ। ਫਿਰ ਜਦੋਂ ਧੀਰਾ ਜੀ ਨੇ ਪੋਸਟ ਪਾਈ ਤੇ ਉਦੋਂ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਸੀਗੇ, ਪਰ ਚਾਚਾ ਜੀ ਹੈ ਨੀ ਸੀਗੇ, ਉਸਨੇ ਸਾਰੀ ਚਰਚਾ ਫਿਰ ਛੇੜ ਦਿੱਤੀ। ਬਾਅਦ ਦੇ ਵਿੱਚ ਤੁਹਾਡੇ ਵਾਲੀ ਗੱਲ ਵੀ ਠੀਕ ਆ ਕਿ ਚਲੋ ਹੁਣ ਅਸੀਂ ਦੇਖ ਲਿਆ ਲੱਡੂ ਲੁੱਡੂ ਖਵਾਉਂਦੇ, ਹੋ ਸਕਦਾ ਪਰਿਵਾਰਕ ਥੋੜੀ ਬਹੁਤੀ ਹੋ ਗਈ ਹੋਵੇ, ਸੈਟਿੰਗ ਹੋ ਗਈ ਹੋਵੇ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਹੋ ਸਕਦੀ ਹੈ, ਸੰਭਾਵਨਾ ਇਹ ਹੈਗੀ ਆ। ਜੇ ਭਾਈ ਦਿੱਲੀ ਵਾਲੇ ਖਾਰ ਖਾ ਕੇ ਤਾਂ ਵੀ ਉਹ ਮਾੜੇ ਆ, ਤੇ ਜੇ ਉਹ ਵੈਸੇ ਹੀ ਟਿਕਟ ਕੱਟਣ ਨੂੰ ਫਿਰਦੇ ਆ ਤੇ ਫੇਰ ਵੀ ਮਾੜੇ ਆ। ਹੁਣ ਆਪਾਂ ਨਾਂ ਤੇ ਲੈ ਨੀ ਸਕਦੇ, ਐਵੇਂ ਰਤਨ ਵਾਲਾ ਕੰਮ ਹੋਵੇ ਕਿਤੇ
1: ਜੀ।
0: ਤੇ ਪਰ ਇਹ ਗੱਲ ਜ਼ਰੂਰ ਹੈ, ਸਾਡੇ ਕਾਫੀ ਚਰਚਾ ਰਹੀ ਹੈ ਔਰ ਲਗਾਤਾਰ ਚਰਚਾ ਹੋ ਵੀ ਰਹੀ ਹੈ, ਅਜੇ ਵੀ ਇਹ ਚਰਚਾ ਥੱਲੀ ਨਹੀਂ ਹੈ, ਕਿਉਂਕਿ ਕੱਲੀ ਫੋਟੋ ਦੇ ਵਿੱਚੋਂ ਹਟਣ ਨਾਲ ਸਭ ਕੁਝ ਸਾਫ਼ ਨਹੀਂ ਹੁੰਦਾ ਜੀ, ਤੇ ਫੋਟੋ ਦੇ ਵਿੱਚ ਦੁਬਾਰਾ ਆਉਣ ਨਾਲ ਵੀ ਸਭ ਕੁਝ ਸਾਫ਼ ਨਹੀਂ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਖੁੱਡੀਆਂ ਸਾਹਿਬ ਫੋਟੋ ਦੇ ਵਿੱਚ ਆ ਗਏ ਨੇ ਤੇ ਸਭ ਕੁਝ ਠੀਕ ਹੋ ਗਿਆ
1: ਜੀ।
0: ਅਸਲ ਦੇ ਵਿੱਚ ਹੁਣ ਕੰਮ ਕਿਸ ਤਰ੍ਹਾਂ ਕਰਨਗੇ ਧੀਰਾ ਜੀ, ਜਾਂ ਫਿਰ ਅੱਗੇ ਆਲਾ ਜਿਹੜਾ ਜਿੰਨੇ ਵੀ ਹੁਣ ਕੰਮ ਕਾਰ ਹੋਣਗੇ ਉਹਨਾਂ ਦੇ ਵਿੱਚ ਧੀਰਾ ਸਾਹਿਬ ਕਿੱਥੇ ਖੜੇ ਹੋਣਗੇ, ਕਿੰਨੀ ਕੁ ਜ਼ਿੰਮੇਵਾਰੀ ਸੰਭਾਲਣਗੇ ਖੁੱਡੀਆਂ ਸਾਹਿਬ, ਜਿਹੜੇ ਗੁਰਮੀਤ ਜੀ ਨੇ ਉਹਨਾਂ ਦਾ ਸਾਥ ਕਿੰਨਾ ਖੋਊਗਾ, ਉਹ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਇਸ ਪਰਿਵਾਰ ਦੇ

0: ਤਾਲਮੇਲ ਨੂੰ ਤੈਅ ਕਰਨਗੀਆਂ ਤੇ ਫਿਰ ਵਾਕਈ ਉਸ ਤੋਂ ਬਾਅਦ ਜਦੋਂ ਕੋਈ ਟਿਕਟ ਦੀ ਵਾਰੀ ਆਊਗੀ ਜਾਂ ਕੋਈ ਆਫਰ ਦੀ ਵਾਰੀ ਆਊਗੀ ਤੇ ਫਿਰ ਆਫਰ ਕਿਹਦੀ ਝੋਲੀ ਚ ਪੈਂਦਾ ਉਹ ਬਿਲਕੁਲ ਵੱਡੀ ਗੱਲ ਹੋਊਗੀ। ਔਰ ਜੇ ਮੰਨ ਲਓ ਤੁਹਾਡੇ ਵਾਲੀ ਗੱਲ ਆਪਾਂ ਸੰਭਾਵਨਾ ਦੇ ਤੌਰ ਤੇ ਦੇਖ ਵੀ ਲਈਏ ਕਿ ਧੀਰਾ ਜੀ ਨੂੰ ਕੋਈ ਜ਼ਿੰਮੇਵਾਰੀ ਵੱਡੀ ਮਿਲ ਜਾਂਦੀ ਆ ਤੇ ਫਿਰ ਅਣਬਣ ਨਾ ਤੇ ਤਕਰਾਰ ਤੇ ਫਿਰ ਜ਼ਰੂਰ ਹੁੰਦਾ ਹੀ ਆ, ਇਹ ਗੁੱਸਾ ਗਿਲਾ ਤੇ ਮਨ ਚ ਆ ਹੀ ਜਾਂਦਾ ਫਿਰ।
1: ਬਿਲਕੁਲ ਧੀਰੇ ਦੀਆਂ ਗੱਲਾਂ ਬਾਤਾਂ ਤੋਂ ਨਾ ਦਿਖ ਰਿਹਾ ਸੀਗਾ ਕਿ ਦਾਦੇ ਦੀਆਂ ਗੱਲਾਂ ਕਰ ਰਹੇ ਸੀਗੇ, ਟਿਕਟਾਂ ਦੀ ਆਫਰ ਮੈਨੂੰ ਪਹਿਲਾਂ ਵੀ ਆਈ ਹੈ, ਗੱਲ ਕਰ ਰਹੇ ਸੀਗੇ। ਦੂਜੀ ਗੱਲ ਇਹ ਹੈ ਮਨਜੀਤ ਕਿ ਪੋਲੀਟੀਕਲ ਗਰੁੱਪ ਜਿਹੜੇ ਹੁੰਦੇ ਆ ਨਾ, ਹੁਣ ਜਿਹੜੀ ਗੁਰਮੀਤ ਸਿੰਘ ਖੁੱਡੀਆਂ ਦਾ ਜਿਹੜਾ ਏਜ ਗਰੁੱਪ ਹੈ ਉਹਦੇ ਆਲੇ ਦੁਆਲੇ ਵਾਲੇ ਹੋਰ ਗਰੁੱਪ ਵਾਲੇ ਆ ਤੇ ਜਿਹੜੇ ਧੀਰੇ ਵਾਲੇ ਆ ਉਹਦੇ ਆਲੇ ਦੁਆਲੇ ਹੋਰ ਵਾਲੇ ਆ, ਆਬਵੀਅਸਲੀ ਜਿਹੜੇ ਉਹਦੇ ਆਲੇ ਦੁਆਲੇ ਵਾਲੇ ਆ ਉਹ ਵੀ ਚਾਹੁੰਦੇ ਹੋਣਗੇ ਵੀ ਸਾਡਾ ਜਿਹੜਾ ਬੰਦਾ ਕਿਤੇ ਖਾਸ ਪੋਜੀਸ਼ਨ ਤੇ ਆਵੇ ਤਾਂ ਕਿਤੇ ਅਸੀਂ ਵੀ ਫਿੱਟ ਹੋਈਏ, ਤਾਂ ਇਹ ਜਿਹੜੀਆਂ ਆਮ ਪੋਲੀਟੀਕਲ ਸਰਕਲ ਚ ਹੁੰਦਾ ਹੀ ਹੈ
0: ਜੀ, ਉਹ ਹੁੰਦਾ ਤੇ ਇਹ ਚੀਜ਼ ਬੜੀ ਔਖੀ ਵੀ ਹੁੰਦੀ ਹੈ ਕਿ ਕਿਸੇ ਵੀ ਲੀਡਰ ਨੂੰ ਦੂਸਰੀ ਵਾਰ ਉੱਡੀ ਵੱਡੀ ਜ਼ਿੰਮੇਵਾਰੀ ਮਿਲ ਸਕੇ, ਜਿਵੇਂ ਗੁਰਮੀਤ ਖੁੱਡੀਆਂ ਜੀ ਨੂੰ ਮਿਲੀ ਹੁਣ ਤੱਕ ਦੁਬਾਰਾ ਉਸ ਪੋਜੀਸ਼ਨ ਤੇ ਆਉਣਾ, ਜਿਸ ਤਰ੍ਹਾਂ ਦੇ ਹੁਣ ਆਮ ਆਦਮੀ ਪਾਰਟੀ ਦੇ ਹਾਲਾਤ ਹੈ, ਜਿਸ ਪੋਜੀਸ਼ਨ ਤੇ ਆਮ ਆਦਮੀ ਪਾਰਟੀ ਖੜੀ ਹੈ, ਮੈਨੂੰ ਵੀ ਨੀ ਲੱਗਦਾ ਕਿ ਇਹ ਦੁਬਾਰਾ ਫੇਰ ਉਸੇ ਤਰ੍ਹਾਂ ਰਿਪੀਟ ਆਪ ਹੋਣਗੇ ਜਾਂ ਆਪਦੇ ਲੀਡਰਾਂ ਨੂੰ ਕਰਨਗੇ। ਰਿਪੀਟ ਹੋਣ ਵਾਸਤੇ ਵੀ ਇਹਨਾਂ ਨੂੰ ਕਾਫੀ ਕੁਝ ਜਿਹੜਾ ਨਾ ਰਿਪਲੇਸ ਕਰਨਾ ਪੈਣਾ, ਨਵਾਂ ਲੈ ਕੇ ਆਉਣਾ ਪੈਣਾ, ਕਿਉਂਕਿ ਕਈ ਚੀਜ਼ਾਂ ਦੇਖੋ ਇਲਾਕੇ ਦੇ ਵਿੱਚ ਵੀ ਲੀਡਰ ਸਾਰਿਆਂ ਨੂੰ ਖੁਸ਼ ਨੀ ਕਰ ਸਕਦਾ ਹੁੰਦਾ ਜੀ, ਕੁਛ ਲੋਕਾਂ ਦੇ ਕੰਮ ਹੁੰਦੇ ਨੇ, ਕੁਛ ਲੋਕਾਂ ਦੇ ਰਹਿ ਜਾਂਦੇ ਨੇ, ਤੇ ਇੱਥੇ ਕਾਫੀ ਕੁਛ ਸ਼ਿਕਵਾ ਰਿਹਾ ਵੀ ਹੈ, ਕਿਤੇ ਮੰਤਰੀਆਂ ਦਾ ਸ਼ਿਕਵਾ ਵੀ ਰਿਹਾ, ਐਮਐਲਏਸ ਦਾ ਵੀ ਰਿਹਾ ਕਿ ਸਾਡੀ ਤੇ ਆਪਦੀ ਸੁਣਵਾਈ ਨੀ ਹੁੰਦੀ। ਜੇ ਐਮਐਲਏਸ ਦੀ ਮੰਤਰੀਆਂ ਦੀ ਸੁਣਵਾਈ ਨਹੀਂ ਹੈਗੀ, ਉਹ ਸਿੱਧਾ ਮਾਨ ਸਾਹਿਬ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਗੱਲ ਨੀ ਕਹਿ ਸਕਦੇ, ਜਾਂ ਉਹਨਾਂ ਤੋਂ ਕੰਮ ਨੀ ਕਰਵਾ ਸਕਦੇ, ਫਿਰ ਆਮ ਲੋਕਾਂ ਦੇ ਕੰਮ ਤੇ ਸੰਭਾਵਨਾ ਪੂਰੀ ਹੈ ਵੀ ਉੱਥੇ ਰਹਿ ਗਏ ਹੋਣੇ ਆ ਜੀ।
1: ਅੱਛਾ ਇੰਜੀਨੀਅਰ ਅੰਸ਼ੁਲ ਦੀ ਕੀ ਕਹਾਣੀ ਹੈ ਜੀ?
0: ਜਨਾਬ ਮੈਂ ਹੁਣੇ ਹੁਣੇ ਖਬਰ ਪੜ੍ਹੀ ਸੀ, ਅਮਰੀਕਾ ਦੇ ਵਿੱਚ ਇਹ ਮੁੰਡਾ ਇੰਜੀਨੀਅਰ ਸੀਗਾ, ਡਾਟਾ ਐਨਾਲਿਸਟ ਸੀਗਾ, ਇਹ ਬੇਸਿਕਲੀ ਇੱਥੋਂ ਭਾਰਤ ਦੇ ਵਿੱਚੋਂ ਤੇਲੰਗਾਨਾ ਦੇ ਵਿੱਚੋਂ ਸੀਗਾ, 28 ਸਾਲ ਦਾ ਮੁੰਡਾ ਸੀ, ਤੇ ਇੱਥੋਂ ਵੀ ਇਹ ਕੈਮੀਕਲ ਇੰਜੀਨੀਅਰਿੰਗ ਕਰਕੇ ਗਿਆ ਸੀ, ਉੱਥੇ ਜਾ ਕੇ ਪਹਿਲਾਂ ਬਿਜ਼ਨਸ ਦੀ ਪੜ੍ਹਾਈ ਕੀਤੀ ਤੇ ਫਿਰ ਇਹ ਸੋਹਣੀ ਨੌਕਰੀ ਕਰਦਾ ਸੀ, ਨਾਲ ਨਾਲ ਕਹਿੰਦੇ ਕਿ ਇਹ ਨਾ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ,
1: ਮਿਹਨਤੀ ਮੁੰਡਾ ਸੀ,
0: ਪਾਰਟ ਟਾਈਮ ਜੋਬ, ਮਿਹਨਤੀ ਮੁੰਡਾ ਸੀ, ਤੇ ਇਹਨੂੰ ਪੀਜ਼ੇ ਦਾ ਕੋਈ ਆਰਡਰ ਆਇਆ, ਆਰਡਰ ਕਹਿੰਦੇ ਐਸੀ ਥਾਂ ਦਾ ਆਇਆ ਕਿ ਜਿਹੜੀ ਥੋੜੀ ਅਣਜਾਣ ਜਗ੍ਹਾ ਸੀ ਤੇ ਜਿੱਥੇ ਕੋਈ ਰਹਿ ਹੀ ਨੀ ਰਿਹਾ ਸੀ, ਉੱਥੇ ਪੀਜ਼ਾ ਡਿਲੀਵਰੀ ਕਰਨ ਵਾਸਤੇ ਜਦੋਂ ਗਿਆ ਤੇ ਦੋ ਜਾਣਿਆਂ ਨੇ ਇਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ, ਮੁੰਡੇ ਦਾ ਕਤਲ ਹੋ ਗਿਆ। ਉਸ ਤੋਂ ਬਾਅਦ ਅਜੇ ਤੱਕ ਪਤਾ ਹੀ ਨੀ ਲੱਗ ਸਕਿਆ ਕਿ ਉਹ ਬੰਦੇ ਕੌਣ ਸੀ, ਕਾਰਨ ਕੀ ਸੀ, ਕਿਉਂ ਇਹਨੂੰ ਇਸ ਤਰ੍ਹਾਂ ਬੁਲਾਇਆ ਗਿਆ ਤੇ ਕਿਉਂ। ਫਿਰ ਉਹ ਪਹਿਲਾਂ ਤੇ ਘਟਨਾ ਜੋੜੀ ਜਾ ਰਹੀ ਸੀ ਕਿ ਹੋ ਸਕਦਾ ਕੋਈ ਲੁੱਟ ਖੋਹ ਦਾ ਮਸਲਾ ਹੋਵੇ, ਉਸ ਮਸਲੇ ਕਰਕੇ ਬੁਲਾਇਆ ਹੋਵੇ, ਪਰ ਮੈਂ ਖਬਰ ਦੇ ਵਿੱਚ ਪੜਿਆ ਕਿ ਬਈ ਕੁਝ ਵੀ ਉਹਦਾ ਕਿਸੇ ਨੇ ਕੋਈ ਚੋਰੀ ਨੀ ਕੀਤਾ, ਉਹਦਾ ਪਰਸ, ਉਹਦਾ ਫੋਨ, ਉਹਦਾ ਸਮਾਨ ਸਭ ਕੁਝ ਉਹ ਉਵੇਂ ਦਾ ਉਵੇਂ ਹੀ ਸੀ। ਇਹ ਕੋਈ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਉਹਦੀ ਭੈਣ ਥੋੜਾ ਬਿਆਨ ਦੇ ਰਹੀ ਸੀ, ਉਹ ਮੈਂ ਸੁਣਿਆ ਸੀ, ਕਹਿ ਰਹੀ ਸੀ ਕਿ ਇਹਦੇ ਵਿਚਾਰਾ ਜਾਣਾ ਹੀ ਨੀ ਚਾਹੁੰਦਾ ਸੀਗਾ ਭਾਰਤ ਨੂੰ ਛੱਡ ਕੇ, ਜਾਂ ਮੰਮੀ ਡੈਡੀ ਨੂੰ ਛੱਡ ਕੇ ਜਾਣਾ ਨੀ ਚਾਹੁੰਦਾ ਸੀ, ਪਰ ਉਹ ਪੇਰੈਂਟਸ ਦੀ ਜਿੱਦ ਨੇ ਉਹਨੂੰ ਭੇਜਿਆ ਉੱਥੇ। ਤੇ ਫਿਰ ਉਹ ਦੂਸਰਾ ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਮਿਹਨਤੀ ਬੰਦਾ ਸੀਗਾ, ਇੱਕ ਵਧੀਆ ਕੰਪਨੀ ਦੇ ਵਿੱਚ ਜੋਬ ਕਰਦਾ ਸੀ।
1: ਦੇਖੋ ਇਹੋ ਜਿਹੀ ਪੜ੍ਹਾਈ ਕਰਕੇ ਕਈ ਕੰਪਨੀਆਂ ਚ, ਮੈਂ ਵੀ ਖਬਰ ਪੜ੍ਹੀ ਹੈ ਕਿ ਕਈ ਕੰਪਨੀਆਂ ਚ ਕੰਮ ਕਰਦਾ ਸੀ, ਕਰ ਚੁੱਕਾ ਸੀਗਾ, ਇਹ ਇੰਨਾ ਕੁਆਲੀਫਾਈਡ ਬੰਦਾ ਨਾਲ ਵੀਕਐਂਡ ਜਦੋਂ ਪੀਜ਼ਾ ਡਿਲੀਵਰੀ ਕਰਦਾ ਤਾਂ ਮਤਲਬ ਉਹ ਹਰ ਢੰਗ ਨਾਲ ਆਪਣੇ ਮਿਹਨਤ ਕਰਕੇ ਪੈਸੇ ਕੁਛ ਕਮਾਉਣਾ, ਕਿਸੇ ਵੀ ਚਾਹੇ ਆਪਦਾ ਕੋਈ ਵਾਪਸ ਭੇਜਣਾ ਚਾਹੁੰਦਾ, ਮਾਂ ਪਿਓ ਦੀ ਹੈਲਪ ਕਰਨਾ ਚਾਹੁੰਦਾ, ਮਿਹਨਤੀ ਸੀ, ਕੋਈ ਆਲਸੀ ਨਹੀਂ ਸੀ।
0: ਯੰਗ ਏਜ ਜਿਹੜੀ ਹੁੰਦੀ ਹੈ ਨਾ ਜੀ, ਜਿਵੇਂ 27-28 ਸਾਲ ਜਦੋਂ ਤੱਕ ਬੰਦਾ ਮੈਰਿਡ ਨਹੀਂ ਹੁੰਦਾ
1: ਜੀ,
0: ਤੇ ਜੇ ਉਹ ਬਾਹਰ ਬੈਠਾ ਤੇ ਉਹਨੂੰ ਇਹ ਹੁੰਦਾ, ਲਾਲਚ ਹੁੰਦਾ ਕਿ ਬਾਈ ਜਿੰਨਾ ਕੁ ਜ਼ਿਆਦਾ ਤੋਂ ਜ਼ਿਆਦਾ ਅਸੀਂ ਬਣਾ ਸਕੀਏ, ਸੈਟਲ ਹੋ ਸਕੀਏ, ਤਾਂ ਚੰਗਾ ਹੀ ਹੁੰਦਾ। ਬਾਕੀ ਸਰ ਜਿੱਦਾਂ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਇੱਦਾਂ ਦੇ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਬੱਚੇ ਹੁੰਦੇ ਨੇ, ਉਹ ਉਹਨਾਂ ਦਾ ਫਿਰ ਮਾਹੌਲ ਵੀ ਉਦਾਂ ਦਾ ਹੁੰਦਾ, ਉਹਨਾਂ ਨੇ ਟਾਈਮ ਨੂੰ ਵੀ ਤਾਂ ਸੰਭਾਲਣਾ ਹੁੰਦਾ।
1: ਉੱਥੇ ਗਨ ਕਲਚਰ ਜਿਹੜਾ ਨਾ, US ਦੇ ਵਿੱਚ ਗਨ ਕਲਚਰ ਬਹੁਤ ਜ਼ਿਆਦਾ ਹੈ, ਉੱਥੇ ਤਾਂ ਗਨ ਲੌਬੀ ਬਹੁਤ ਤਕੜੀ ਹੈ। ਖੈਰ ਜੋ ਹੋਇਆ ਮਾੜਾ ਹੋਇਆ। ਤੇ ਅੱਛਾ ਇੱਕ ਹੋਰ ਇਹਦੇ ਨਾਲ ਹੀ, ਮੈਂ ਇੰਡੀਆ ਦੇ ਵਿੱਚ ਬੇਰੁਜ਼ਗਾਰ ਲੋਕਾਂ ਤੇ ਬਹੁਤ ਬੇਦਰਦੀ ਨਾਲ ਕੁਟਾਪਾ ਕੀਤਾ।

0: ਜਨਾਬ ਇੰਡੀਆ ਪੰਜਾਬ ਦੇ ਤੇ ਤੁਸੀਂ ਹਾਲ ਪੁੱਛੋ ਨਾ। ਪੰਜਾਬ ਪੰਜ ਪਾਣੀਆਂ ਦੀ ਧਰਤੀ ਦੀ ਬਜਾਏ ਹੁਣ ਤੇ ਧਰਨਿਆਂ ਦੀ ਧਰਤੀ ਬਣ ਗਈ ਆ। ਇੱਥੇ ਸਰ ਦੋਧੀ ਆ ਜਿਹੜੇ ਉਹ ਧਰਨੇ ਲਾਈ ਬੈਠੇ ਨੇ, ਉਹ ਕਹਿੰਦੇ ਨੇ ਕਿ ਨਕਲੀ ਦੁੱਧ ਬਣ ਰਿਹਾ, ਨਕਲੀ ਪਨੀਰ ਬਣ ਰਿਹਾ, ਉਹ ਵਿਕ ਰਿਹਾ। ਜਿਹੜਾ ਸਾਡੇ ਵਾਲਾ ਦੁੱਧ ਹੈ, ਜਿਹੜਾ ਅਸੀਂ ਬੜੀ ਮੁਸ਼ਕਤ ਦੇ ਨਾਲ ਪਸ਼ੂ ਪਾਲਦੇ ਆ, ਉਸ ਦੁੱਧ ਦਾ ਰੇਟ ਨੀ ਮਿਲਦਾ। ਇੱਥੇ ਸਰ ਅਧਿਆਪਕ ਹੈ, ਉਹ ਧਰਨਿਆਂ ਤੇ ਹੈ, ਉਹ ਕਈ ਕਈ ਸਾਲ ਨੌਕਰੀਆਂ ਕਰ ਰਹੇ ਨੇ, ਉਹ ਨਾ ਉਹਨਾਂ ਨੂੰ ਪੱਕੇ ਕਰਦੇ ਆ, ਨਾ ਉਹਨਾਂ ਨੂੰ ਕੱਢਦੇ ਆ, ਨਾ ਉਹਨਾਂ ਦੀਆਂ ਤਨਖਾਹਾਂ ਵਧਾਉਂਦੇ ਆ, ਨਾ ਡਿਪਾਰਟਮੈਂਟ ਚ ਲੈ ਕੇ ਆਉਂਦੇ ਆ, ਕੁਛ ਵੀ ਨਹੀਂ। ਨਵੇਂ ਜਿਹੜੇ ਟੀਚਰ ਰੱਖਦੇ ਆ ਉਹ ਐਡਾ ਵੱਡਾ ਸ਼ੋਸ਼ਾ ਕਰਦੇ ਆ, ਇਹਨਾਂ ਨੂੰ ਜੁਆਇਨਿੰਗ ਲੈਟਰ ਦੇਤੇ ਆ ਜੀ, 65,000 ਨੌਕਰੀਆਂ ਕੱਢਤੀਆਂ ਜੀ, ਉਹ ਵਿਚਾਰੇ ਉਵੇਂ ਹੀ ਉਹ ਤੁਰੇ ਫਿਰਦੇ ਆ। ਕਿਸੇ ਨੂੰ ਅੱਧਿਆਂ ਨੂੰ ਜੁਆਇਨਿੰਗ ਲੈਟਰ ਹੀ ਨੀ ਮਿਲਦੇ, ਕਈ ਕਈ ਸਾਲ ਉਹ ਚੱਲ ਰਿਹਾ। ਫਿਰ ਆ ਪਿਛਲੇ ਦਿਨੀ ਮੈਡੀਕਲ ਜਿਹੜੇ ਕੈਮਿਸਟ ਸੀਗੇ ਉਹਨਾਂ ਦਾ ਜੀ, ਉਹਨਾਂ ਦਾ ਬੰਦ ਸੀਗਾ। ਉਹ ਕਹਿ ਰਹੇ ਸੀਗੇ ਕਿ ਜਿਹੜੀਆਂ ਈ ਐਪਸ ਨੇ ਉਹਨਾਂ ਤੇ ਦਵਾਈਆਂ ਵਿਕ ਰਹੀਆਂ ਨੇ, ਸਸਤੀਆਂ ਦਵਾਈਆਂ ਵਿਕ ਰਹੀਆਂ ਨੇ, ਮਿਕਸ ਦਵਾਈਆਂ ਵਿਕ ਰਹੀਆਂ ਨੇ, ਸਾਡੇ ਕੋਲ ਲੋਕ ਆਉਣੋ ਅੜ ਕੇ ਆਨਲਾਈਨ ਖਰੀਦਣਾ ਸ਼ੁਰੂ ਕਰਤਾ ਲੋਕਾਂ ਨੇ। ਕਿਸਾਨ ਆਪ ਧਰਨਿਆਂ ਤੇ ਆ, ਕੋਈ ਕਹਿੰਦਾ ਕਿ ਨਕਲੀ ਬੀਜਾਂ ਦੀਆਂ ਮਸ਼ਹੂਰੀਆਂ ਕਰ ਕਰਕੇ ਸਾਨੂੰ ਲੁੱਟ ਲਿਆ, ਅਸੀਂ ਤੇ 60 ਮਣ 80 ਮਣ ਦੇ ਲਾਲਚ ਦੇ ਵਿੱਚ ਬੀਜ ਲਿਆ ਸੀਗਾ ਤੇ ਉਹਦੇ ਚ ਕੁੱਝ ਵੀ ਨੀ ਨਿਕਲਿਆ। ਫਿਰ ਆ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਹੋ, ਇਹ ਸਰ PSPCL ਦੇ ਨੌਜਵਾਨ ਮੁੰਡੇ ਨੇ, ਇਹ 2600 ਇਹਨਾਂ ਨੇ ਭਰਤੀ ਕੀਤੀ ਸੀ। ਪਹਿਲਾਂ ਇਹਨਾਂ ਨੇ ਕਿਹਾ ਕਿ ਬਾਈ PSPCL ਦੇ ਵਿੱਚ ਲਾਈਨਮੈਨ ਲੱਗਣ ਵਾਸਤੇ ਅਪ੍ਰੈਂਟਿਸ਼ਿਪ ਜ਼ਰੂਰੀ ਆ। ਇਹਨਾਂ ਬੱਚਿਆਂ ਨੇ ਉਹ ਸ਼ੁਰੂ ਕਰ ਦਿੱਤੀ, ਫਿਰ ਇਹਨਾਂ ਨੂੰ ਇਹਨਾਂ ਨੇ ਰੱਖ ਲਿਆ, 4-4 ਮਹੀਨੇ ਇਹਨਾਂ ਨੂੰ ਨੌਕਰੀ ਕਰਦੇ ਨੂੰ ਹੋ ਗਏ। ਤੇ ਹੁਣ ਇਹਨਾਂ ਨੇ ਪਿੱਛੇ ਜੇ ਇੱਕ ਅਮੈਂਡਮੈਂਟ ਕੀਤੀ ਕਿ ਅਪ੍ਰੈਂਟਿਸ਼ਿਪ ਵਾਲਾ ਜਿਹੜਾ ਰੂਲ ਸੀਗਾ ਉਹ ਅਸੀਂ ਖਤਮ ਕਰਦੇ ਹਾਂ, ਹੁਣ ਅਪ੍ਰੈਂਟਿਸ਼ਿਪ ਜ਼ਰੂਰੀ ਨਹੀਂ ਹੈ। ਹੁਣ ਉਹ ਇਸੇ ਕਰਕੇ ਰੌਲਾ ਪਾ ਰਹੇ ਕਿ ਸਰ ਅਸੀਂ ਅਪ੍ਰੈਂਟਿਸ਼ਿਪ ਕੀਤੀ ਆ, ਪੈਸਾ ਲਾਇਆ, ਮਿਹਨਤ ਕੀਤੀ ਆ, ਟਾਈਮ ਲਾਇਆ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜ਼ਰੂਰੀ ਨਹੀਂ ਹੈ। ਹੁਣ ਜਿਹੜੇ ਬਾਅਦ ਦੇ ਵਿੱਚ ਮੰਨ ਲਓ ਬੱਚੇ ਤਿਆਰੀ ਕਰਕੇ ਆ ਰਹੇ ਨੇ, ਸਟੱਡੀ ਕਰਕੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਵੀ ਸਾਡੇ ਬਰਾਬਰ ਲਿਆ ਕੇ ਖੜੇ ਕਰਤਾ। ਤੇ ਅਸੀਂ 2600 ਜਿਹੜੇ ਹੈਗੇ ਆ, ਅਸੀਂ ਅਜੇ ਉਵੇਂ ਫਿਰਦੇ ਹਾਂ, ਸਾਨੂੰ ਨਾ ਪੱਕੀ ਨੌਕਰੀ ਨਾ ਪੱਕਾ ਰੁਜ਼ਗਾਰ, ਤੇ ਸਾਡੇ ਕੰਪੀਟੀਟਰ ਨਵੇਂ ਆ ਕੇ ਖੜ ਗਏ ਨੇ। ਤਾਂ ਇਹਨਾਂ ਨੇ ਜੀ ਇੱਥੇ PSPCL ਚੰਡੀਗੜ੍ਹ ਦਾ ਜਿਹੜਾ ਮੁੱਖ ਦਫ਼ਤਰ ਹੈ ਉੱਥੇ ਧਰਨਾ ਲਾਇਆ ਹੋਇਆ ਸੀ। ਵਾਰ ਵਾਰ ਇਹ ਧਰਨਾ ਲਾਉਂਦੇ ਰਹੇ, ਵਾਰ ਵਾਰ ਸਰਕਾਰ ਲਾਰੇ ਲਾਉਂਦੀ ਰਹੀ। ਇਹਨਾਂ ਨੇ ਧਰਨਾ ਲਾਇਆ 1 ਨੰਬਰ ਗੇਟ ਤੇ, ਇਹਨਾਂ ਨੇ ਕੋਈ ਸੁਣਵਾਈ ਨੀ ਕੀਤੀ ਸਰਕਾਰ ਨੇ। ਫਿਰ ਉਹਨਾਂ ਨੇ ਦੂਸਰੇ ਗੇਟ ਤੇ 5 ਜੂਨ ਵਾਲੇ ਦਿਨ ਜਦੋਂ ਧਰਨਾ ਬਦਲਿਆ, ਜਗ੍ਹਾ ਵੀ ਉਹਨਾਂ ਨੇ ਛੱਡੀ ਉੱਥੇ 5 ਫੁੱਟ ਲੰਘਣ ਵਾਸਤੇ
1: ਜੀ।
0: ਪਰ ਪੁਲਿਸ ਵਾਲਿਆਂ ਨੇ, ਖਾਸ ਕਰਕੇ ਉਹ DSP ਸਾਹਿਬ ਜਿਹੜੇ ਬਹੁਤ ਚਰਚਾ ਦੇ ਵਿੱਚ ਹੈ, ਜਿਹੜੇ ਇਸ ਤਰ੍ਹਾਂ ਡਾਂਗਾ ਮਾਰ ਰਹੇ ਆ ਜਿਵੇਂ ਮੱਝਾਂ ਗਾਵਾਂ ਲੋਕਾਂ ਦੀ ਗੁੱਸੇ ਚ ਕੁੱਟਦੇ ਹੁਣ, ਤੇ ਉਹ ਵੀ ਨੀ ਕੁੱਟਦੇ ਸਰ। ਮੈਂ ਖੁਦ ਕੱਲ ਪਰਸੋਂ ਕਹਿ ਰਿਹਾ ਸੀ ਕਿ ਜ਼ਮਾਨਾ ਇਸ ਤਰ੍ਹਾਂ ਬਦਲ ਗਿਆ ਕਿ ਲੋਕ ਹੁਣ ਤੇ ਕੁੱਤਿਆਂ ਨੂੰ ਬਿੱਲੀਆਂ ਨੂੰ ਪਿਆਰ ਕਰਨ ਲੱਗ ਗਏ। ਇੱਕ ਪੰਜਾਬ ਦੀ ਪੁਲਿਸ ਹੈ, ਇੱਕ ਪੰਜਾਬ ਦੀ ਸਰਕਾਰ ਹੈ, ਜਿਹੜੀ ਇਹਨਾਂ ਮੁੰਡਿਆਂ ਦੇ ਕਿਸੇ ਦੀ ਬਾਂਹ ਤੋੜਦੀ ਹੈ ਸਰ, ਕਿਸੇ ਦੀ ਲੱਤ ਤੋੜਦੀ ਆ, ਕਿਸੇ ਦੇ ਸਿਰ ਚ ਲਹੂ ਵਗੀ ਜਾ ਰਿਹਾ, ਇੰਨੀ ਬੁਰੀ ਤਰ੍ਹਾਂ ਇਹਨਾਂ ਨੂੰ ਕੁੱਟਿਆ
1: ਜੀ।
0: ਰੋ ਰਹੇ ਨੇ ਮੁੰਡੇ, ਉਹ ਤੁਸੀਂ ਵੀਡੀਓ ਦੇਖੋਗੇ ਨਾ ਤੇ ਤੁਹਾਡਾ ਮਨ ਭਰ ਆਊਗਾ।
1: ਬਿਲਕੁਲ ਬਿਲਕੁਲ ਜੀ।
0: ਤਾਂ ਉਹ ਖੁਦ ਕਹਿੰਦੇ ਨੇ ਕਿ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਅੱਤਵਾਦੀ ਬਣਦੇ ਹਾਂ, ਅਸੀਂ ਗੈਂਗਸਟਰ ਬਣਦੇ ਹਾਂ, ਅਸੀਂ ਕੀ ਕਰੀਏ? ਇਹਨਾਂ ਦੇ ਘਰਾਂ ਦੀਆਂ ਵੀ ਤਾਂ ਮਜ਼ਬੂਰੀਆਂ ਨੇ ਸਰ। ਅਸੀਂ ਖੁਦ, ਚਲੋ ਮੈਂ ਵੀ ਹੁਣ ਉਸੇ ਏਜ ਚ ਹਾਂ, ਮੈਂ ਸਮਝ ਸਕਦਾ ਉਸ ਚੀਜ਼ ਨੂੰ ਬਈ, ਤੁਸੀਂ 10-15 ਸਾਲ ਤੁਸੀਂ ਪੜ੍ਹਾਈ ਤੇ ਲਾ ਲਈ
1: ਜੀ,
0: ਫਿਰ ਤੁਹਾਨੂੰ ਰੁਜ਼ਗਾਰ ਚਾਹੀਦਾ। ਸਭ ਤੋਂ ਵੱਡੀ ਜ਼ਰੂਰਤ ਤੁਹਾਡੀ ਰੁਜ਼ਗਾਰ ਦੀ ਹੈ, ਉਹ ਤੁਹਾਨੂੰ ਮਿਲ ਨਹੀਂ ਰਿਹਾ, ਤੁਸੀਂ ਕੀ ਕਰੋਗੇ?
1: ਬਿਲਕੁਲ ਬਿਲਕੁਲ ਜੀ।
0: ਘਰਦਿਆਂ ਦੀਆਂ, ਮਾਪਿਆਂ ਦੀਆਂ ਆਸਾਂ ਨੇ, ਉਹਨਾਂ ਨੂੰ ਵੀ ਇਹ ਹੁੰਦਾ ਕਿ ਹੁਣ ਬਈ ਜਵਾਨ ਹੋ ਗਿਆ, ਪੜ੍ਹਾਈ ਪੂਰੀ ਹੋ ਗਈ, ਹੁਣ ਕਮਾ ਕੇ ਲੈ ਕੇ ਆਊ, ਪਰ ਪੈਸਾ ਜਦੋਂ ਮਿਲ ਨਹੀਂ ਰਿਹਾ ਕੀ ਕਰੂਗਾ? ਫਿਰ ਉਹ ਲੁੱਟਾਂ ਹੋਏ ਕਰੂਗਾ।
1: ਬਿਲਕੁਲ ਬਿਲਕੁਲ ਮਨਜੀਤ, ਬਹੁਤ ਬਹੁਤ ਧੰਨਵਾਦ। ਮਨਜੀਤ ਟਾਈਮ ਹੋ ਗਿਆ ਤੇ ਕਵਰ ਕਰ ਲਏ, ਮਿੰਟ ਉਹਨਾਂ ਨੂੰ ਬਹੁਤ ਤੁਹਾਡਾ ਧੰਨਵਾਦ ਜੀ,
0: ਬਹੁਤ ਬਹੁਤ
1: ਸ਼ੁਕਰੀਆ।
0: ਥੈਂਕ ਯੂ ਸੋ ਮਚ।
1: ਸਾਡੇ ਸਪੋਂਸਰ ਸਿਟੀ ਕਾਰਪਟ ਫਲੋਰਾਂ ਦਾ ਕੰਮ ਕਰਾਉਣਾ, ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪਟ, ਸੈਰਾਮਿਕ, ਟੈਲੇਮਿਨੇਟ ਫਲੋਰਿੰਗ, ਤਾਂ ਤੁਸੀਂ ਉਹਨਾਂ ਨੂੰ 403-292-1114 ਤੇ ਫੋਨ ਕਰ ਸਕਦੇ ਹੋ, 403-291-1114। ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ, ਪਰਸਨਲ ਟੈਕਸ ਫਿਕਰ ਨਾ, ਕਾਰਪੋਰੇਸ਼ਨ ਦਾ RRSP, RSP ਲਾਈਫ ਇੰਸ਼ੋਰੈਂਸ, ਇਕਬਾਲ ਸਿੱਧੂ ਦਾ ਨੰਬਰ ਹੈ 403-568-2668, ਤੇ ਫਿਕਸ ਆਟੋ ਕੋਲੇਜ ਦੇ ਮਾਈਕਰ ਦੇ ਉੱਤੇ ਗਬੀਰ ਗਿਆਲ, ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਸਾਰੇ ਇੰਸ਼ੋਰੈਂਸ ਕੰਪਨੀ ਆਪੇ ਡੀਲ ਕਰਦੇ ਨੇ, ਤੇ 403-292-1114 ਉਹਨਾਂ ਦਾ ਨੰਬਰ ਹੈ। ਅਸੀਵ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਕਰਦੀ ਕਾਰ ਦੀ, ਕਿਸੇ ਆਫਿਸ ਜਾਂ

0: ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਤਾਂ 403-355-6358 ਉਹਨਾਂ ਦਾ ਨੰਬਰ ਹੈ। ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰਵਾਂ ਜਾਂ ਟਰੱਕ ਦੇ ਰਿਪੇਅਰ ਆਇਲ ਚੇਂਜ ਬ੍ਰੇਕ ਚੱਪ ਦਾ ਕੰਮ ਕਰਾਉਣਾ ਤਾਂ 403-255-7038 ਹਰਦੀਪ ਦਿਓਲ ਦਾ ਨੰਬਰ। ਇਸ ਤਰ੍ਹਾਂ ਦਾ ਪ੍ਰੋਗਰਾਮ ਅਗਲੇ ਐਤਵਾਰ ਫਿਰ ਮਿਲਦੇ ਹਾਂ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰਾਖਾ।
1: The time is 7 p.m. You are listening to Fairchild Radio CHKF FM 94.7, a multicultural radio station in Calgary.

0: anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ। genesisland.com ਤੇ ਜਾਓ।
2: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: ਵਿਜ਼ਿਟ ਸਬਰੰਗ.ca।
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸਰਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
8: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ।

0: ਸਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਉਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਉਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
4: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
4: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
4: ਦੂਜੀ ਲੋਕੇਸ਼ਨ 117-7771 ਐਵੀਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
4: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222 ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617

0: 1-800-878-1868.
1: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 5878321208

ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਜੂਨ ਮਹੀਨੇ ਦੀ 8 ਤਰੀਕ ਸੰਨ 2026 ਸ਼ਾਮ ਦੇ 4:12 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ। 5 ਵਜੇ ਸਵਲੀਨ ਕੌਰ ਜਸਲ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਅੰਮ੍ਰਿਤ ਬਾੜ ਜੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਨੀ ਹੈ। ਇਹ ਖਬਰਾਂ ਸਾਡੇ ਆਪਣੇ ਮੁਲਕ ਦੀਆਂ ਹੋਣਗੀਆਂ, ਕੈਨੇਡਾ ਦੀਆਂ ਜ਼ਿਆਦਾ ਕਰਕੇ। ਬਹੁਤ ਹੀ ਖਾਸ ਖਬਰਾਂ ਜਿਨ੍ਹਾਂ 'ਤੇ ਚਰਚਾ ਕਰਾਂਗੇ ਅੱਜ, ਉਹਨਾਂ ਦੀ ਰੂਪਰੇਖਾ ਵੀ ਬਿਆਨ ਕਰਦੇ ਹਾਂ। ਲੇਕਿਨ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ ਕੈਲਗਰੀ ਵਿੱਚ ਹੈ 19 ਡਿਗਰੀ ਸੈਲਸੀਅਸ, 19 ਡਿਗਰੀ ਸੈਲਸੀਅਸ। ਜੇ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਕੱਲ੍ਹ ਨੂੰ ਵੀ 18 ਡਿਗਰੀ, ਉਸ ਤੋਂ ਅਗਲੇ ਦਿਨ 14 ਡਿਗਰੀ ਅਤੇ ਬਾਰਿਸ਼ ਹੋ ਸਕਦੀ ਹੈ। ਬੁੱਧਵਾਰ ਨੂੰ, ਵੀਰਵਾਰ ਨੂੰ 18 ਡਿਗਰੀ ਅਤੇ ਸ਼ੁੱਕਰਵਾਰ ਨੂੰ 16 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਕੁਝ ਦਿਨ 15 ਡਿਗਰੀ ਸੈਲਸੀਅਸ ਦੇ ਆਸ ਪਾਸ ਅਤੇ ਇਸ ਤੋਂ ਪਲੱਸ ਮਾਈਨਸ 3-4 ਡਿਗਰੀ ਟੈਂਪਰੇਚਰ ਇੱਥੇ ਘੁੰਮਦਾ ਰਹੇਗਾ ਦਿਨ ਦਾ। ਵਿੱਚ ਵਿੱਚ ਬਾਰਿਸ਼ ਦੀ ਵੀ ਸੰਭਾਵਨਾ ਹੈ, ਲੇਕਿਨ ਜ਼ਿਆਦਾ ਨਹੀਂ ਹੈ। ਮੌਸਮ ਦੇ ਹਾਲ ਤੋਂ ਬਾਅਦ ਗੱਲ ਕਰਦੇ ਹਾਂ ਖਬਰਾਂ ਤੇ, ਜਿਨ੍ਹਾਂ ਤੇ ਅੱਜ ਚਰਚਾ ਕਰਨੀ ਹੈ। ਕੈਨੇਡਾ ਵਿੱਚ ਇਸ ਵੇਲੇ ਵੱਡੀ ਖਬਰ ਕਿ ਹੈੱਡ ਆਫ ਦਾ ਸਟੇਟ, ਨਵੇਂ ਗਵਰਨਰ ਜਨਰਲ ਲੂਈ ਆਰਬਰ ਜਿਹੜੇ ਨੇ, ਉਹਨਾਂ ਦੀ ਨਿਯੁਕਤੀ ਹੋ ਗਈ ਹੈ ਕੈਨੇਡਾ ਵਿੱਚ। ਅੱਜ ਨਵੇਂ ਗਵਰਨਰ ਜਨਰਲ ਨੇ ਆਪਣਾ ਅਹੁਦਾ ਸਾਂਭ ਲਿਆ। ਅਲਬਰਟਾ ਵੱਖਵਾਦ ਜੋ ਹੈ ਜੀ, ਇਹਨੂੰ ਲੈ ਕੇ ਬਹੁਤ ਸਾਰੀ ਚਰਚਾ ਚੱਲ ਰਹੀ ਹੈ। ਇਹਦੇ 'ਤੇ ਪੋਲੀਐਵ ਕੀ ਕਹਿੰਦੇ ਨੇ, ਨਾਲ ਦੀ ਨਾਲ ਜੋ ਸਰਕਾਰ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਵੱਡੀ ਭਰਤੀ ਕਰਾਂਗੇ ਅਸਥਾਈ ਕਾਮਿਆਂ ਦੀ, ਕਿਉਂਕਿ ਰੈਫਰੈਂਡਮ ਕਰਵਾਉਣਾ ਹੈ। ਨਾਲ ਦੀ ਨਾਲ ਇਹ ਇਲਜ਼ਾਮ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ 'ਤੇ ਲੱਗਾ ਕਿ ਅਲਬਰਟਾ ਵਿੱਚ ਵੱਖਵਾਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਉਹ ਪੇਮੈਂਟ ਕਰ ਰਹੀ ਹੈ ਫੇਸਬੁੱਕ ਕਿਸੇ ਨੂੰ, ਇੰਡੀਆ, ਪਾਕਿਸਤਾਨ ਅਤੇ ਇੰਡੋਨੇਸ਼ੀਆ ਵਿੱਚੋਂ। ਇਹ ਸਭ ਅਸੀਂ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਚਰਚਾ ਕਰਾਂਗੇ। ਸਰਕਾਰ ਵੱਲੋਂ ਤੇਲ ਦੇ ਖਰਚਿਆਂ ਤੋਂ ਦੁਖੀ ਏਅਰਲਾਈਨਾਂ ਨੂੰ ਕੁਛ ਲੋਨ ਦੀ ਆਫਰ ਕੀਤੀ ਗਈ ਹੈ। ਉਹ ਲੋਨ ਕੀ ਹੋਵੇਗਾ, ਕਿਸ ਤਰ੍ਹਾਂ ਦਾ ਹੋਵੇਗਾ, ਇਹਦੇ ਬਾਰੇ ਚਰਚਾ ਕਰਾਂਗੇ। ਫੈਡਰਲ ਸਰਕਾਰ ਸੋਸ਼ਲ ਮੀਡੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਬੈਨ ਕਰਨ ਲਈ ਤਿਆਰੀ ਕਰਨ ਲੱਗੀ ਹੈ।

ਕੁਛ ਛੋਟਾਂ ਵੀ ਹੋਣਗੀਆਂ ਕੀ ਹੋਵੇਗਾ ਉਹ ਦੱਸਾਂਗੇ ਜੀ। ਖਬਰਾਂ ਹੋਰ ਵੀ ਨੇ ਸਾਡੇ ਕੋਲ। ਕੈਲਗਰੀ ਦੀ ਇੱਕ ਕੰਪਨੀ ਨੂੰ ਵੱਡਾ ਜੁਰਮਾਨਾ ਹੋਇਆ, ਦੋ ਕੰਪਨੀਆਂ ਨੂੰ, ਘਰ ਬਣਾਉਣ ਵਾਲੀਆਂ ਦੋ ਕੰਪਨੀਆਂ ਨੂੰ, ਕਿਉਂਕਿ ਇੱਕ ਕੰਸਟਰਕਸ਼ਨ ਵਰਕਰ ਦੇ ਸੱਟ ਲੱਗ ਗਏ ਸੀ। ਇਹ ਕੰਪਨੀਆਂ ਦਾ ਕੀ ਕਸੂਰ ਹੈ ਇਹਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਕੁਛ ਖਬਰਾਂ ਹੋਰ ਹੈਗੀਆਂ ਨੇ, ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਉਹਨਾਂ 'ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਹ ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹੁਣ ਸਪੌਂਸਰਾਂ ਬਾਰੇ ਜੋ ਜਾਣਕਾਰੀ ਹੈ ਜੀ ਉਹ ਸਾਂਝੀ ਕਰ ਲਈਏ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਰੂਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ। ਮਾਨਸ ਹੋਰਾਂ ਦਾ ਦਾਅਵਾ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਸਭ ਤੋਂ ਵਧੀਆ ਰੇਟ ਲੈਣੇ ਨੇ ਤਾਂ ਅਸੀਂ ਤੁਹਾਨੂੰ ਰੇਟ ਦੇ ਸਕਦੇ ਹਾਂ ਬੈਸਟ ਇੰਸ਼ੋਰੈਂਸ 'ਤੇ ਰੇਟ ਲੈਣ ਲਈ। 587-832-1208 'ਤੇ ਕੰਟੈਕਟ ਕਰ ਲਓ। 5872-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰੀ, ਉਹਨਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅਸੀਂ ਤੁਹਾਨੂੰ ਸੇਵਾਵਾਂ ਦੇਵਾਂਗੇ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਾਂਗੇ। ਅਗਰ ਤੁਹਾਨੂੰ ਜ਼ਰੂਰਤ ਹੈ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਹੈਲਪ ਦੀ ਲੋੜ ਹੈ ਤਾਂ ਫੋਨ ਕਰੋ 8250-7608-2576-8257-600-9833 ਵਾਈ ਵਾਈ ਸੀ ਹੋਮ ਕੇਅਰ। ਓਐਸਐਸ ਸਮਾਈਲ ਮੈਡੀਕਲ ਕਲੀਨਿਕ ਹੈ ਜੀ। ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਿਜ ਦੇ ਵਿੱਚ ਹੈ ਔਰ ਤੁਸੀਂ ਇੱਥੇ ਜਾ ਕੇ ਬਿਨਾਂ ਅਪੁਆਇੰਟਮੈਂਟ ਤੋਂ ਚੈੱਕਅਪ ਕਰਵਾ ਸਕਦੇ ਹੋ। ਨਵੇਂ ਪੇਸ਼ੈਂਟਸ ਵੀ ਲੈ ਰਹੇ ਨੇ ਜੀ, ਉਹ ਐਕਸਪਰਟ ਡਾਕਟਰ ਨੇ ਇਹਨਾਂ ਕੋਲ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ, ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਓਐਸਐਸ ਸਮਾਈਲ ਮੈਡੀਕਲ ਨਾਲ 587-617-4496 5876-1746-96 ਓਐਸਐਸ ਸਮਾਈਲ ਮੈਡੀਕਲ ਸਨਰਿਜ ਖੇਤਰ ਦੇ ਵਿੱਚ ਹੈ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇਸ ਡੀਲਰਸ਼ਿਪ 'ਤੇ ਤੁਸੀਂ ਸੰਪਰਕ ਕਰ ਲਓ ਅਤੇ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰਕੇ ਵਧੀਆ ਡੀਲ ਵੀ ਲੈ ਸਕਦੇ ਹੋ। 403-903-7757 4039-03-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜਿੱਥੇ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਵਗੈਰਾ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਫੋਨ ਨੰਬਰ ਹੈ 403-404-3500 4034-0435-00 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, 24 ਘੰਟੇ ਖੁੱਲ੍ਹਾ ਹੈ ਰੈਸਟੋਰੈਂਟ। ਫੋਨ ਨੰਬਰ ਹੈ 403-400-6661 4034-6161 ਔਰ ਮਦਰ ਇੰਡੀਆ ਰੈਸਟੋਰੈਂਟ। ਇਹਨਾਂ ਕੋਲ ਹੋਰ ਵੀ ਬਹੁਤ ਸਾਰੀਆਂ ਆਈਟਮਸ ਨੇ ਜਿਨ੍ਹਾਂ ਬਾਰੇ ਜਾਣਕਾਰੀ ਇਸ ਪ੍ਰੋਗਰਾਮ ਵਿੱਚ ਦਿੰਦੇ ਰਹਾਂਗੇ। ਆਉਣ ਵਾਲੇ ਦਿਨਾਂ ਵਿੱਚ ਇਸ ਦੇ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਦੇ ਵਿੱਚ ਹੈ ਜੀ, ਜਿੱਥੋਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤੁਸੀਂ ਕਰਵਾ ਸਕਦੇ ਹੋ। ਪਾਸਪੋਰਟ ਫੋਟੋ, ਬੱਚਿਆਂ ਦੀ ਫੋਟੋ, ਫੈਮਿਲੀ ਫੋਟੋ, ਪੋਰਟਰੇਟਸ ਜਿਹੜੇ ਨੇ ਤੁਸੀਂ ਉਹ ਵੀ ਇਹਨਾਂ ਕੋਲੋਂ ਵਧੀਆ ਤਰੀਕੇ ਨਾਲ ਲੈ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ। ਫੋਨ ਨੰਬਰ ਹੈ 403-947-0060 ਪਿਕਸਲ ਫੋਟੋ ਸਟੂਡੀਓ। ਔਰ ਇਸ ਤੋਂ ਇਲਾਵਾ ਤੁਸੀਂ ਕਿਸੇ ਓਕੇਜਨ ਦੀ, ਗ੍ਰੈਜੂਏਸ਼ਨ ਦੀ ਜਾਂ ਕੋਈ ਹੋਰ ਫੋਟੋਗ੍ਰਾਫੀ ਕਰਵਾਉਣੀ ਹੋਵੇ ਤਾਂ ਬਿਲਕੁਲ ਵਧੀਆ ਤਰੀਕੇ ਨਾਲ ਕਰਕੇ ਦੇਣਗੇ, ਪ੍ਰਿੰਟ ਵੀ ਕਰ ਦੇਣਗੇ, ਪੁਰਾਣੀਆਂ ਫੋਟੋਆਂ ਵੀ ਠੀਕ ਕਰ ਦੇਣਗੇ ਆਪ ਜੀ ਨੂੰ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਤੋਰਦੇ ਹਾਂ ਅਤੇ ਸਭ ਤੋਂ ਪਹਿਲਾਂ ਖਬਰਾਂ ਦੀ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਮਾਰਕੀਟ ਦੀ ਗੱਲ ਕਰ ਲਈਏ ਜੀ। ਕੱਚੇ ਤੇਲ ਦੀਆਂ ਕੀਮਤਾਂ 'ਤੇ ਝਾਤ ਮਾਰਦੇ ਹਾਂ। ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ $91 ਬੈਰਲ ਨੂੰ WTI ਬ੍ਰੈਂਟ, ਜੋ WTI ਵੈਸਟ ਟੈਕਸਸ ਇੰਟਰਮੀਡੀਏਟ ਜੋ ਕੱਚਾ ਤੇਲ ਹੈ, ਪਰ ਬੈਰਲ ਇਹ ਟ੍ਰੇਡ ਹੋ ਰਿਹਾ ਅਤੇ ਬ੍ਰੈਂਟ ਕਰੂਡ ਜਿਹੜਾ ਹੈ ਜੀ ਉਹ $94 ਜਾਂ 95 ਦੇ ਦਰਮਿਆਨ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਥੋੜ੍ਹਾ ਜਿਹਾ ਹਾਈ ਹੈ ਪਰ ਇੰਨਾ ਜ਼ਿਆਦਾ ਅੰਤਰ ਨਹੀਂ ਹੈ ਜਿੰਨਾ ਕਿ ਆਮ ਤੌਰ 'ਤੇ ਹੁੰਦਾ, ਉਸ ਨਾਲੋਂ ਥੋੜ੍ਹਾ ਜਿਹਾ ਘੱਟ ਹੈ। ਕਰੰਸੀ ਦੀ ਗੱਲ ਕਰ ਲੈਂਦੇ ਹਾਂ ਜੀ। ਅਗਰ ਤੁਸੀਂ ਇੱਕ $1 ਤੁਹਾਡੇ ਕੋਲ ਹੈ ਤਾਂ ਤੁਹਾਨੂੰ ਉਸਦੇ ਇਸ ਵਿੱਚ ਮਿਲਣਗੇ $1.39 $1.39 ਕੈਨੇਡਾ ਦੇ। ਜੇ ਉਲਟੇ ਤਰੀਕੇ ਨਾਲ ਅਸੀਂ ਦੇਖੀਏ ਤਾਂ ਕੈਨੇਡੀਅਨ ਕਮਜ਼ੋਰ ਹੈ। ਅੱਜ ਕੈਨੇਡੀਅਨ ਡਾਲਰ ਦੀ ਕੀਮਤ ਜਿਹੜੀ ਹੈ 1 ਕੈਨੇਡੀਅਨ ਹੈ ਤਾਂ ਤੁਹਾਨੂੰ ਅਮਰੀਕਨ ਦੇ 71 ਸੈਂਟ ਮਿਲ ਜਾਣਗੇ। 71 ਸੈਂਟਸ ਜੇ ਅਮਰੀਕਨ ਦੀ ਇੰਡੀਆ ਦੇ ਮੁਕਾਬਲੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਵਿੱਚ ਜੋ ਗਿਰਾਵਟ ਜ਼ਿਆਦਾ ਆ ਗਈ ਸੀ 94-95 ਦੇ ਲਾਗੇ ਪਹੁੰਚ ਗਿਆ ਸੀ ਉਹ, ਅਤੇ ਇਸ ਵੇਲੇ ਫਿਰ ਇਸ ਵਿੱਚ ਉਭਾਰ। ਅਮਰੀਕਨ ਡਾਲਰ ਦੇ ਅੱਜ ਤੁਹਾਨੂੰ $95 ਅਤੇ ਰੁਪਏ ਅਤੇ 68 ਪੈਸੇ ਮਿਲਣਗੇ, ₹95.68 ਇਹ ਅਮਰੀਕਨ ਡਾਲਰ ਦੇ ਤੁਹਾਨੂੰ

ਕਿ ਜੀ ਇੰਡੀਅਨ ਰੁਪਏ ਦੇ ਜੇ ਕੈਨੇਡੀਅਨ ਦੀ ਗੱਲ ਕਰੀਏ ਤਾਂ ਕੈਨੇਡੀਅਨ ਪਹਿਲਾਂ 70 ਨੂੰ ਕਾਫੀ ਕ੍ਰੋਸ ਕਰ ਗਿਆ ਸੀ, ਫਿਰ ਹੌਲੀ ਹੌਲੀ ਹੌਲੀ ਗਿਰਾਵਟ ਆਉਂਦੀ ਜਿਹੜੀ ਹੈ ਉਹ ਤਕਰੀਬਨ 68 ਰੁਪਏ ਰਹਿ ਗਏ ਸੀ, ਹੁਣ ਥੋੜਾ ਜਿਹਾ ਇਸ ਵਿੱਚ ਵਾਧਾ ਹੁੰਦਾ ਹੋਇਆ ਅੱਜ ਤੁਹਾਨੂੰ ਮਿਲਣਗੇ ਜੀ 68 ਰੁਪਏ ਤੇ 65 ਪੈਸੇ 65 ਰੁਪੀਸ ਐਂਡ 65 ਪੈਸੇ ਦਿਲ ਲੱਗੀ ਸਕਦੇ ਤੁਹਾਨੂੰ ਮਿਲ ਸਕਦੇ ਨੇ। ਇਸ ਤੋਂ ਬਾਅਦ ਜੀ ਆਓ ਜਰਾ ਹੁਣ ਖਬਰਾਂ ਵੱਲੋਂ ਰੁੱਖ ਕਰਦੇ ਹਾਂ। ਕੈਨੇਡਾ ਵਿੱਚ ਕਿੰਗ ਦੇ ਨਵੇਂ ਰਿਪ੍ਰੈਜੈਂਟੇਟਿਵ, ਕਰਾਊਨ ਦੇ ਨਵੇਂ ਰਿਪ੍ਰੈਜੈਂਟੇਟਿਵ, ਹੈਡ ਆਫ ਦਾ ਸਟੇਟ ਜਿਹੜੇ ਨੇ ਉਹ ਗਵਰਨਰ ਜਨਰਲ ਦੀ ਨਿਯੁਕਤੀ ਹੋ ਗਈ ਹੈ। ਲੂਇਸ ਆਰਬਰ ਜਿਹੜੇ ਨੇ ਉਹਨਾਂ ਨੇ ਅਹੁਦਾ ਸਾਂਭਲਿਆ। ਇੱਕ ਸੈਰਾਮਨੀ ਜਿਸ ਵਿੱਚ ਰਵਾਇਤ ਸੀ ਦੇ ਨਾਲ ਸਰਕਾਰੀ ਨੁਮਾਇੰਦੇ ਸਨ ਤੇ ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵੱਲੋਂ ਲੂਇਸ ਆਰਬਰ ਨੇ ਇਹ ਅਹੁਦਾ ਸਾਂਭਲਿਆ ਹੈ। ਕਿੰਗ ਵੱਲੋਂ ਮਨਜ਼ੂਰੀ ਮਿਲ ਗਈ ਸੀ ਮੀਟਿੰਗ ਦੇ ਵਿੱਚ ਲੰਡਨ 'ਚ ਪਿਛਲੇ ਹਫ਼ਤੇ ਕਿ ਲੂਇਸ ਆਰਬਰ ਉਹਨਾਂ ਨੂੰ ਰਿਪ੍ਰੈਜੈਂਟ ਕਰਨਗੇ, ਉਹਨਾਂ ਨੂੰ ਰਿਪ੍ਰੈਜੈਂਟੇਟਿਵ ਆਫ ਕੈਨੇਡਾ ਹੈੱਡ ਆਫ ਸਟੇਟ ਅਤੇ ਕਮਾਂਡਰ ਇਨ ਚੀਫ ਆਫ ਦਾ ਕੈਨੇਡੀਅਨ ਆਰਮ ਫੋਰਸਿਸ ਦਾ ਐਲਾਨ ਜਿਹੜਾ ਕੀਤਾ ਗਿਆ। ਪਰ ਇਹ ਆਮ ਤੌਰ 'ਤੇ ਛੋਟੀ ਜਿਹੀ ਸੈਰੇਮਨੀ ਹੁੰਦੀ ਹੈ ਪਰ ਸੈਨੇਟ ਦੇ ਚੈਂਬਰ ਦੇ ਵਿੱਚ ਇਹ ਕਰਵਾਈ ਜਾਂਦੀ ਹੈ ਜੋ ਕਿ ਅੱਜ ਹੋਈ ਹੈ। ਵੈਸੇ ਤਾਂ ਲੂਇਸ ਆਰਬਰ ਦਾ ਜਿਹੜਾ ਰੋਲ ਹੈ ਕੈਨੇਡਾ ਦੇ ਵਿੱਚ ਸੈਰੇਮੋਨੀਅਲ ਅਤੇ ਸਿੰਬੋਲਿਕ ਹੈ, ਇੱਕ ਕਿਸਮ ਦਾ ਸੰਕੇਤਕ ਹੈ, ਪਰ ਇਹਦੇ ਵਿੱਚ ਕਈ ਖਾਸ ਲੀਗਲ ਫੰਕਸ਼ਨ ਵੀ ਹੈਗੇ ਨੇ ਅਤੇ ਜਿਸ ਵਿੱਚ ਜਦੋਂ ਕਿਤੇ ਪੋਲੀਟੀਕਲ ਕ੍ਰਾਈਸਿਸ ਕੋ ਆਵੇ, ਜਦੋਂ ਕੋਈ ਰਾਜਨੀਤਿਕ ਗੜਬੜ ਹੋ ਜਾਵੇ ਤਾਂ ਫਿਰ ਉਸਨੂੰ ਸਾਂਭਣ ਲਈ ਲੂਇਸ ਆਰਬਰ ਜਿਹੜੇ ਨੇ ਉਹਨਾਂ ਜਾਂ ਗਵਰਨਰ ਜਨਰਲ ਦਾ ਅਹੁਦਾ ਜਿਹੜਾ ਹੈ ਉਹਨਾਂ ਨੂੰ ਵਿੱਚ ਲਿਆਂਦਾ ਜਾ ਸਕਦਾ ਹੈ। ਉਹਨਾਂ ਦਾ ਰੋਲ ਇਸ ਵੇਲੇ ਨਾਨ ਪਾਰਟੀਸਨ ਨੈਸ਼ਨਲ ਯੂਨਾਈਫਰ ਅਤੇ ਗਾਰਡੀਅਨ ਆਫ ਦਾ ਕੰਸਟੀਟਿਊਸ਼ਨਲ ਆਰਡਰ ਉਹਨਾਂ ਨੂੰ ਕਿਹਾ ਜਾਵੇਗਾ। ਸੋ ਪਿਛਲੀਆਂ ਸਰਕਾਰਾਂ ਦੇ ਲੂਇਸ ਜਿਹੜੇ ਗਵਰਨਰ ਜਨਰਲ ਹੋਏ ਨੇ ਪਿਛਲੀ ਸਰਕਾਰਾਂ ਦੇ ਸਮੇਂ ਤੇ ਉਹਨਾਂ ਨੂੰ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕੁਛ ਇਸ਼ੂਜ਼ ਜਿਹੜੇ ਨੇ ਉਹ ਕੁਛ ਮੈਟਰ ਜਿਹੜੇ ਨੇ ਉਹ ਆਪਣੇ ਤਰੀਕੇ ਨਾਲ ਵੀ ਕਰਨ ਦੀ ਹੈਂਡਲ ਕਰਨ ਦੀ ਕੋਸ਼ਿਸ਼ ਕਰਨਗੇ। ਜਿਨ੍ਹਾਂ ਦੀ ਮਿਆਦ ਪੁੱਗੀ ਹੈ ਪੈਡਸੈਸਰ ਮੇਰੀ ਸਾਈਮਨ ਇੰਡੀਜਨਸ ਪਰਸਨ ਸੀ ਜਿਨ੍ਹਾਂ ਨੂੰ ਕਿ ਇਸ ਰੋਲ ਦੇ ਵਿੱਚ ਪਹਿਲਾਂ ਜਿਹੜਾ ਸੀ ਅਹੁਦਾ ਦਿੱਤਾ ਗਿਆ ਹੋਇਆ ਸੀ। ਉਹ ਗਵਰਨਰ ਜਨਰਲ ਡੇਵਿਡ ਜੌਨਸਟਨ ਜਿਹੜੇ ਨੇ ਉਹ ਵੀ ਉੱਥੇ ਮੌਜੂਦ ਸਨ। ਸੋ ਆਰਬਰ ਦੀ ਸਪੀਚ ਜਿਹੜੀ ਹੈ ਜੀ ਉਸ ਦੇ ਵਿੱਚ ਅਸੈਂਬਲਡ ਜਿਹੜੇ ਲੋਕ ਸੀ ਉੱਥੇ ਕਰਾਊਡ ਜਾਂ ਪ੍ਰਾਈਮ ਮਿਨਿਸਟਰ ਜਾਂ ਹੋਰ ਜਿਹੜੇ ਉਹਨਾਂ ਦੇ ਸਰਕਾਰੀ ਅਹੁਦੇਦਾਰ ਸਨ ਉਹਨਾਂ ਦੇ ਸਾਹਮਣੇ ਬੜੀ ਉਹਨਾਂ ਦੀ ਅਹਿਮ ਸਪੀਚ ਰਹੀ ਹੈ। ਤੇ ਆਰਬਰ ਨੇ ਰਿਸਕ ਹੈਗੇ ਨੇ ਕੁਛ ਰਿਵਾਰਡਸ ਉਹਨਾਂ ਦੀ ਗੱਲ ਕੀਤੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਉਹਦੀ ਵੀ ਉਹਨਾਂ ਨੇ ਗੱਲ ਕੀਤੀ। ਸੋ ਯੂਥ ਅਨਇੰਪਲਾਇਮੈਂਟ ਜੋ ਨੌਜਵਾਨਾਂ ਦੀ ਬੇਰੁਜ਼ਗਾਰੀ ਹੈ ਉਹਦੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਉਹ ਕਹਿੰਦੇ ਨੇ ਕਿ ਇਹਨਾਂ ਲਈ ਯੰਗ ਲੋਕਾਂ ਲਈ ਹੋਰ ਓਪਰਚੁਨਿਟੀਜ਼ ਕਾਇਮ ਕਰਨੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਕਿ ਨੈਸ਼ਨਲ ਪ੍ਰਾਈਡ ਜਿਹੜਾ ਹੈ ਉਸ ਨੂੰ ਵਧਾਉਣਾ ਚਾਹੀਦਾ ਤੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਦੁਨੀਆ ਸਾਹਮਣੇ ਪੇਸ਼ ਕਰਨ ਲਈ ਕਾਫੀ ਮਿਹਨਤ ਕਰਨੀ ਪੈਗੀ। ਸੋ ਇੱਕ ਰਿਪੋਰਟ ਜਿਹੜੀ ਉਹਨਾਂ ਨੇ ਪਹਿਲਾਂ ਜਿਹੜੀ ਹੈ ਪਹਿਲਾਂ ਲਿਖੀ ਹੋਈ ਸੀ ਕਿ ਹਰਾਸਮੈਂਟ ਹੈ ਆਰਮਡ ਫੋਰਸਿਸ ਦੇ ਵਿੱਚ ਉਹਦੇ ਬਾਰੇ ਜਿਹੜੀ ਲਿਖੀ ਹੋਈ ਹੈ ਉਹ ਹੁਣ ਉਸੇ ਆਰਮਡ ਫੋਰਸਿਸ ਦੇ ਹੈੱਡ ਨੇ। ਆਰਬਰ ਨੇ ਕਿਹਾ ਕਿ ਰੀਸੈਂਟ ਐਫਰਟਸ ਜਿਹੜੇ ਨੇ ਚੰਗੇ ਨੇ ਕਿ ਇਸ ਦੀ ਕੈਨੇਡੀਅਨ ਫੌਜ ਦੇ ਵਿੱਚ ਜੋ ਮਿਲਟਰੀ ਦੇ ਵਿੱਚ ਜਾਂ ਡਾਇਵਰਸਿਟੀ ਹੈ ਉਸਨੂੰ ਵਧਾਉਣ ਲਈ ਜੋ ਸਰਕਾਰਾਂ ਕਰ ਰਹੀਆਂ ਨੇ ਉਹ ਉਸ ਤੋਂ ਖੁਸ਼ ਜਾਪੇ ਨੇ। ਸੋ ਕੈਨੇਡਾ ਦੀਆਂ ਸਿਫਤਾਂ ਉਹਨਾਂ ਨੇ ਕੀਤੀਆਂ। ਸੋ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਵੀ ਉਹਨਾਂ ਨੇ ਗੱਲ ਕੀਤੀ। ਸੋ ਯੰਗ ਕੈਨੇਡੀਅਨਸ ਦੇ ਬਾਰੇ ਉਹਨਾਂ ਨੇ ਜ਼ਿਆਦਾ ਧਿਆਨ ਕਿਹਾ ਕਿ ਇਹ ਜ਼ਿਆਦਾ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ ਯੰਗ ਕੈਨੇਡੀਅਨ ਜਿਹੜੇ ਨੇ। AI ਦੇ ਪੋਟੈਂਸ਼ੀਅਲ ਅਤੇ ਉਹਦੇ ਜਿਹੜੇ ਕੋਈ ਨੁਕਸਾਨ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਹੈ। ਇੱਕ ਲਾਇਰ ਨੇ ਲੂਇਸ ਆਰਬਰ, ਜੱਜ ਨੇ, ਵਾਇਰ ਕ੍ਰਾਈਮਸ ਦੇ ਪ੍ਰੋਸੀਕਿਊਟਰ ਨੇ, ਹਿਊਮਨ ਰਾਈਟਸ ਦੇ ਐਡਵੋਕੇਟ ਨੇ, ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈ ਉਹ ਹਮਾਇਤ ਕਰਨ ਵਾਲੇ ਜਿਹੜੇ ਨੇ ਕਾਰਕੁਨ ਨੇ। ਸੋ ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਉਹਨਾਂ ਨੇ ਅਹੁਦਾ ਜਿਹੜਾ ਹੈ ਜੀ ਉਹ ਸਾਂਭਲਿਆ ਹੈ। ਗੱਲ ਯੂਥ ਨੂੰ ਸਾਂਭਣ ਦੀ ਹੋ ਰਹੀ ਹੈ ਤੇ ਕੈਨੇਡੀਅਨ ਸਰਕਾਰ ਨੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਨੇ ਆਸਟ੍ਰੇਲੀਆ ਵਾਂਗ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਨਹੀਂ ਹੋਵੇਗਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਨੇ ਇਸ ਬਦਲੇ ਆਪਣਾ ਬਿੱਲ ਲਿਆਉਣ ਜਾ ਰਹੇ ਨੇ ਤੇ ਆਨਲਾਈਨ ਸੇਫਟੀ ਦੇ ਬਾਰੇ ਹੋਵੇਗਾ ਤੇ ਇਹਦੇ ਵਿੱਚ ਹੋਰ ਵੀ ਗੱਲਾਂ ਹੋਣਗੀਆਂ ਪਰ ਇਨਕਲੂਡ ਹੋਵੇਗਾ ਇਹਦੇ ਵਿੱਚ ਕਿ ਮਾਈਨਰਸ ਲਈ ਸੋਸ਼ਲ ਮੀਡੀਆ ਦਾ ਪਲੇਟਫਾਰਮ ਆ ਉਹ ਬੈਨ ਕਰ ਦਿੱਤੇ ਜਾਣ। ਇੱਕ ਸਰਕਾਰੀ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ

ਕਰਦੇ ਹੋਏ ਕਿਹਾ ਕਿ ਇਹ ਜਿਹੜਾ ਬਿੱਲ ਹੈ ਆਉਣ ਵਾਲੇ ਦਿਨਾਂ ਵਾਸਤੇ ਇਹ ਲਿਆਂਦਾ ਜਾਵੇਗਾ ਅਤੇ ਇਹਦੀ ਤਿਆਰੀ ਚੱਲ ਰਹੀ ਹੈ ਅਤੇ ਨਵੀਂ ਰੈਗੂਲੇਸ਼ਨ ਜਿਹੜੇ ਰੂਲਸ ਨੇ ਉਹ ਆਉਣਗੀਆਂ ਅਤੇ ਵੱਖਰੀ ਤਰ੍ਹਾਂ ਦਾ ਕੰਟੈਂਟ ਜਿਹੜਾ ਆਨਲਾਈਨ ਅਵੇਲੇਬਲ ਹੈ ਉਹ ਕਿਵੇਂ ਨੁਕਸਾਨ ਪਹੁੰਚਾ ਸਕਦਾ ਉਹਦੇ ਬਾਰੇ ਇਸਦੇ ਵਿੱਚ ਗੱਲਬਾਤ ਕੀਤੀ ਗਈ ਹੋਵੇਗੀ। ਔਰ ਅਧਿਕਾਰੀ ਨੇ ਇਹ ਵੀ ਦੱਸਿਆ ਸੀ ਕਿ ਸਰਕਾਰ ਦਾ ਪਲਾਨ ਹੈ ਕਿ ਸੋਸ਼ਲ ਮੀਡੀਆ ਬੈਨ ਜਿਹੜਾ ਹੈ ਉਹਦੇ ਵਿੱਚ ਹੋਰ ਕਈ ਚੀਜ਼ਾਂ ਵੀ ਹੋਣਗੀਆਂ ਅਤੇ ਕੁਝ ਛੋਟਾਂ ਵੀ ਦਿੱਤੀਆਂ ਜਾਣਗੀਆਂ। ਇਸ ਵਿੱਚ ਕੁਝ ਐਗਜ਼ੈਂਪਸ਼ਨਸ, ਕੁਝ ਛੋਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਦਿਖਾਉਣਾ ਪਵੇਗਾ ਕਿ ਉਹਨਾਂ ਨੂੰ ਕਿਉਂ ਛੋਟ ਦਿੱਤੀ ਜਾਵੇ। ਸੋ ਯੰਗ ਕੈਨੇਡੀਅਨਸ ਨੂੰ ਸੇਫ ਰੱਖਣਾ ਹੈ ਅਤੇ ਪ੍ਰੋਡਕਟ ਯੂਜ਼ ਕਰਦੇ ਹੋਏ ਇਹ ਪ੍ਰਾਇਓਰਟੀ ਹੋਵੇਗੀ। ਬਿੱਲ ਦੇ ਵਿੱਚ ਸੇਮ ਤਰ੍ਹਾਂ ਦੇ ਕੁਝ ਬੈਨ ਜਾਂ AI ਚੈਟਬੋਟ ਵਗੈਰਾ ਨਹੀਂ ਹੋਣਗੇ, ਸ਼ਾਇਦ ਇਸ ਵਿੱਚ ਕੁਝ ਨਵਾਂ ਹੋਵੇਗਾ। ਕਾਰਨੀ ਸਰਕਾਰ ਨੂੰ ਇਹ ਕਾਫੀ ਇਸ ਮੰਗ ਦਾ ਜਿਹੜਾ ਉਹਨਾਂ ਨੇ ਸਾਹਮਣਾ ਕੀਤਾ ਕਿ ਜਿਸ ਵਿੱਚ ਚਾਈਲਡ ਸੇਫਟੀ ਦੇ ਜਿਹੜੇ ਹਮਾਇਤੀ ਲੋਕ ਨੇ ਅਤੇ ਚਾਈਲਡ ਹੈਲਥ ਆਰਗਨਾਈਜੇਸ਼ਨ ਹੈਗੀਆਂ ਨੇ, ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਇਸ ਆਨਲਾਈਨ ਹਾਰਮ ਤੋਂ ਬਚਾਉਣ ਦੀ ਲੋੜ ਹੈ, ਖਾਸ ਤੌਰ 'ਤੇ ਸੋਸ਼ਲ ਮੀਡੀਆ ਤੋਂ। ਸੋ ਇਸ ਵੇਲੇ ਜਿਹੜਾ ਕਿਸ ਤਰ੍ਹਾਂ ਦਾ ਬਿੱਲ ਆਵੇਗੀ ਸਰਕਾਰ ਇਸ ਤੋਂ ਜਦੋਂ ਬਿਲਕੁਲ ਸਾਹਮਣੇ ਆਵੇਗਾ ਬਿੱਲ, ਫਿਰ ਉਸ ਦੀਆਂ ਗੱਲਾਂ ਬਾਤਾਂ ਹੋਣਗੀਆਂ ਅਤੇ ਅਸੈਂਬਲੀ ਵਿੱਚ ਜੋ ਪਾਰਲੀਮੈਂਟ ਦੇ ਵਿੱਚ ਹੈ ਉਹ ਬਹਿਸ ਵੀ ਹੋਵੇਗੀ। ਫਿਰ ਲੱਗਦਾ ਤਾਂ ਇਸ ਤਰ੍ਹਾਂ ਹੈ ਕਿ ਪਾਸ ਹੋਵੇਗਾ, ਹੋ ਸਕਦਾ ਕਿ ਵਿਰੋਧੀ ਪਾਰਟੀਆਂ ਵੀ ਕੁਛ ਜਿਹੜੀਆਂ ਇਸ ਦੇ ਹੱਕ ਵਿੱਚ ਵੋਟ ਪਾਉਣ, ਜਾਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਉਹ ਕਹਿੰਦੇ ਨੇ ਕਿ ਇਹ ਉਨਾ ਵਧੀਆ ਨਹੀਂ ਹੈ, ਇਹਦੇ ਵਿੱਚ ਆਹ ਵੀ ਕਰੋ, ਇਹਦੇ ਵਿੱਚ ਆਹ ਵੀ ਕਰੋ, ਫਿਰ ਕਈ ਗੱਲਾਂ ਤੋਂ ਰਹਿ ਵੀ ਜਾਂਦੀ। ਖੈਰ ਹਾਲ ਦੀ ਘੜੀ ਮੈਜੋਰਿਟੀ ਤੇ ਹੈ ਸਰਕਾਰ ਕੋਲ, ਕਿੰਨੀ ਛੇਤੀ ਇਹ ਕਾਨੂੰਨ ਬਣ ਸਕੇਗਾ? ਆਸਟ੍ਰੇਲੀਆ ਦੇ ਵਿੱਚ ਇਹ ਲਾਗੂ ਹੋ ਚੁੱਕਾ ਹੈ। ਸੋ ਟਰੂਡੋ ਸਰਕਾਰ ਦੁਆਰਾ ਲਿਆਂਦਾ ਗਿਆ ਇੱਕ ਬਿੱਲ C-63 ਜਿਹੜਾ ਸੀਗਾ ਜੀ, ਉਹ ਪਾਰਲੀਮੈਂਟ ਦੇ ਵਿੱਚ 2025 ਚ ਇਸ ਤਰ੍ਹਾਂ ਦਾ ਖਤਮ ਹੋ ਗਿਆ ਸੀ ਅਤੇ ਉਹਦੇ ਵਿੱਚ ਜਿਹੜੇ ਨੇ ਕੁਛ ਇਸ ਤਰ੍ਹਾਂ ਦਾ ਕੁਛ ਐਡਵੋਕੇਟਸ ਅਤੇ ਪ੍ਰੋਪੋਨੈਂਟ ਸੀਗੇ ਉਸਦੇ C-63 ਦੇ, ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਕੈਨੇਡੀਅਨ ਬੱਚੇ ਜਿਹੜੇ ਨੇ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਦੇ ਬੱਚਿਆਂ ਨੂੰ ਘੱਟ ਪ੍ਰੋਟੈਕਟ ਨੇ, ਇਹਨਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ ਅਤੇ ਇਹਨਾਂ ਦੇ ਆਨਲਾਈਨ ਸੇਫਟੀ ਰਜੀਮ ਅਤੇ ਰੈਗੂਲੇਟਰ ਹੋਣੇ ਚਾਹੀਦੇ ਨੇ। ਕੈਨੇਡੀਅਨ ਹੈਰੀਟੇਜ ਮਿਨਿਸਟਰ ਮਾਰਕ ਮਿਲਰ, ਜਿਨ੍ਹਾਂ ਨੂੰ ਕਿ ਇਹ ਇਸ ਤਰ੍ਹਾਂ ਦਾ ਕਾਨੂੰਨ ਲਿਆਉਣ ਲਈ ਜਿਨ੍ਹਾਂ ਦਾ ਜ਼ਿਆਦਾ ਕੰਮ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ ਕਿ ਸਰਕਾਰ ਬਹੁਤ ਸੀਰੀਅਸਲੀ ਜਿਹੜਾ ਹੈ ਸੋਸ਼ਲ ਮੀਡੀਆ ਬੱਚਿਆਂ ਲਈ ਬੈਨ ਕਰਨ ਲਈ ਸੋਚ ਰਹੀ ਹੈ। ਸੋ ਆਸਟ੍ਰੇਲੀਆ ਤੋਂ ਜ਼ਿਆਦਾ ਕੰਮ ਇਹ ਅੱਗੇ ਵਧਿਆ। ਪ੍ਰਾਈਮ ਮਿਨਿਸਟਰ ਅਤੇ ਹੁਣ ਉਹਨਾਂ ਦੀ ਜਿਹੜਾ ਵਜ਼ਾਰਤ ਹੈ ਜਾਂ ਉਹਨਾਂ ਦੀ ਪਾਰਟੀ ਹੈ ਫੈਡਰਲ ਪੱਧਰ 'ਤੇ, ਲੱਗਦਾ ਹੈ ਕਿ ਇਸ ਪਾਸੇ ਨੂੰ ਉਹਨਾਂ ਨੇ ਮੂਡ ਬਣਾ ਲਿਆ ਕਿ ਕੰਮ ਹੁਣ ਕਰ ਦੇਣਾ। ਹਮਾਇਤ ਦੇਸ਼ ਦੇ ਵਿੱਚ ਹੋਰ ਪਾਸਿਓਂ ਵੀ ਹੈ। ਮੈਨੀਟੋਬਾ ਦੇ ਪ੍ਰੀਮੀਅਰ ਬੈਬ ਕਿਨਿਓ ਨੇ ਕਿਹਾ ਸੀ ਕਿ ਉਹਨਾਂ ਦੀ ਪ੍ਰੋਵਿੰਸ ਪਹਿਲਾਂ ਹੀ ਇਹ ਕੰਮ ਕਰਨਾ ਚਾਹੁੰਦੀ ਹੈ। ਸੋ ਆਨਲਾਈਨ ਸੇਫਟੀ ਬਿੱਲ ਜਿਹੜਾ ਹੈ ਇਹ ਉਸ ਵੇਲੇ ਆ ਰਿਹਾ ਜਦੋਂ ਪ੍ਰਾਈਮ ਮਿਨਿਸਟਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਿਨਿਸਟਰ ਜਿਹੜੇ ਨੇ ਇਵਾਨ ਸੋਲੋਮਨ, ਉਹਨਾਂ ਨੇ ਸਰਕਾਰ ਦੀ AI ਨੀਤੀ ਬਾਰੇ ਲੋਕਾਂ ਨੂੰ ਹੁਣੇ ਕੁਛ ਦਿਨ ਪਹਿਲਾਂ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਇਹ ਗੱਲ ਆਊਟਲਾਈਨ ਕੀਤੀ ਗਈ, ਦਿਖਾਇਆ ਗਿਆ ਕਿ ਸਰਕਾਰ ਫੈਡਰਲ ਸਰਕਾਰ ਕਿਵੇਂ ਮਿਲੀਅਨਸ ਡਾਲਰ ਖਰਚੇਗੀ ਅਤੇ ਜਿਹੜੀ ਇਹ ਜਿਹੜੀ ਨਵੀਂ ਤਕਨਾਲੋਜੀ ਹੈ AI ਅਤੇ ਇਹਨੂੰ ਕਿਵੇਂ ਵਰਤ ਕੇ ਕੈਨੇਡੀਅਨ ਆਪਣੀ ਲਾਈਫ ਬਿਹਤਰ ਬਣਾ ਸਕਣਗੇ ਅਤੇ ਕਿਵੇਂ ਹਜ਼ਾਰਾਂ ਨਵੀਆਂ ਨੌਕਰੀਆਂ ਜਿਹੜੀਆਂ ਨੇ ਉਹ ਕ੍ਰੀਏਟ ਹੋ ਸਕਦੀਆਂ ਨੇ। ਔਰ ਓਪੋਜੀਸ਼ਨ ਪਾਰਟੀ ਜਿਹੜੇ ਸੀ ਉਹਨਾਂ ਨੇ ਕਿਹਾ ਸੀ ਕਿ AI ਸਟ੍ਰੈਟਜੀ ਜਿਹੜੀ ਹੈ ਉਹਦੀ ਡਿਟੇਲ ਨਹੀਂ ਹੈ, ਉਹਦੀ ਨੀਤੀ ਬਾਰੇ ਸਰਕਾਰ ਸਾਨੂੰ ਜ਼ਰੂਰ ਦੱਸੇ। ਇਹ ਵੀ ਕਿਹਾ ਕਿ ਸੇਫਟੀ ਮੈਜਰ ਅਤੇ ਪ੍ਰਾਈਵੇਸੀ ਪ੍ਰੋਟੈਕਸ਼ਨ ਕੀ ਹੈਗੀ ਹੈ ਇਸ ਦੇ ਵਿੱਚ, ਸਰਕਾਰ ਉਹ ਵੀ ਐਕਸਪਲੇਨ ਕਰੇ। ਸੋ ਜਿਹੜੀ ਨੀਤੀ ਸਰਕਾਰ ਨੇ ਬਣਾਈ ਹੈ ਉਸ ਵਿੱਚ ਸੁਜੈਸਟ ਇਹ ਕੀਤਾ ਜਾ ਰਿਹਾ ਕਿ ਜਿਹੜੇ ਨੇ ਆਨਲਾਈਨ ਸੇਫਟੀ ਵਾਲਾ ਵੀ ਇਸ ਵਿੱਚ ਸਾਰਾ ਕੁਝ ਇਨਕਲੂਡ ਕੀਤਾ ਜਾਵੇਗਾ। ਸੋ ਬਹੁਤ ਕੁਝ ਜਿਹੜਾ ਉਹ ਚੇਂਜ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਅਸੀਂ ਇਹਦੇ ਬਾਰੇ ਜਾਣਕਾਰੀ ਆਪ ਜੀ ਤੱਕ ਪਹੁੰਚਾਉਂਦੇ ਰਹਾਂਗੇ। ਗੱਲ ਹੁਣ ਕਰ ਲੈਂਦੇ ਹਾਂ ਜੀ ਕਿ ਅਲਬਰਟਾ ਦੇ ਵੱਖ ਹੋਣ ਦੀ ਕਿ ਇਹ ਕਿੰਨੀ ਕੁ ਸੀਰੀਅਸ ਕਹਾਣੀ ਹੈ, ਇਹਦੇ ਬਾਰੇ ਦੋ ਵੱਖੋ ਵੱਖ ਖਬਰਾਂ ਨੇ ਜਿਨ੍ਹਾਂ 'ਤੇ ਚਰਚਾ ਕਰਦੇ ਹਾਂ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ। ਮੈਂ ਮਾਫ਼ੀ ਚਾਹੁੰਦਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਸਵਾਲ ਜਵਾਬ ਨਹੀਂ ਹੋ ਸਕਿਆ, ਤਾਂ ਮੈਂ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਗਿਫਟ ਕਾਰਡ ਜਿਹੜੇ ਨੇ ਜੀ ਜਿੱਤੇ ਹੋਏ ਨੇ ਉਹ ਸਾਡੇ ਸਟੂਡੀਓ ਵਿੱਚੋਂ ਫਰਾਈਡੇ ਤੱਕ, ਕਿਉਂਕਿ ਇਹ 15 ਜੂਨ ਤੱਕ ਹੀ ਵੈਲਿਡ ਨੇ ਜੀ ਜਿੱਤੇ ਹੋਏ ਜਿਹੜੇ ਨੇ ਉਹ ਸਾਰੇ ਸੁਣ ਲੈਣ ਜੀ, ਕਿ ਅਸੀਂ ਤੁਹਾਨੂੰ ਇੱਕ ਤਾਂ ਜਿਹੜੇ ਮੈਸੇਜ ਬਹੁਤ ਸਾਰੇ ਆਉਂਦੇ ਨੇ, ਹੋ ਸਕਦਾ ਅਸੀਂ ਮੈਸੇਜ ਦਾ ਇਸ ਤਰ੍ਹਾਂ ਜਵਾਬ ਨਾ ਦੇ ਸਕੀਏ, ਸਾਰਿਆਂ ਦਾ ਮਾਫ਼ੀ ਚਾਹੁੰਦੇ ਇਸ ਵਾਸਤੇ। ਤੁਸੀਂ ਕਿਰਪਾ ਕਰਕੇ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜਾ ਹੈ ਸਾਡਾ ਜਿਹੜਾ ਸਟੂਡੀਓ ਹੈ ਤੁਸੀਂ ਸਰਚ ਕਰਕੇ ਆ ਸਕਦੇ ਹੋ ਗੂਗਲ 'ਤੇ ਰੇਡੀਓ ਸਰਸੰਗਮ, ਅਤੇ ਤੁਸੀਂ ਉੱਥੇ ਆ ਕੇ 12 ਤੋਂ 5 ਦੇ ਦਰਮਿਆਨ

ਕਾਰਡ ਜਿਹੜੇ ਨੇ ਅਗਲੇ 2-3 ਦਿਨਾਂ ਦੇ ਵਿੱਚ ਪਿਕ ਕਰ ਲਓ ਜੀ, ਤਾਂ ਕਿ 15 ਜੂਨ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਵਰਤ ਸਕੋ। ਫਿਰ ਅਸੀਂ ਨਵੇਂ ਕਾਰਡ ਲਿਆ ਕੇ ਫਿਰ ਨਵੇਂ ਸ਼ੋਅ ਜਿਹੜੇ ਨੇ ਆਪ ਜੀ ਲਈ ਲੈ ਕੇ ਹਾਜ਼ਰ ਹੋਵਾਂਗੇ। ਹਾਲ ਦੀ ਘੜੀ ਤੁਸੀਂ ਇਹ ਜਿਹੜੇ ਸਾਡੇ ਕਾਰਡ ਨੇ ਜੀ, ਇਹਨਾਂ ਇਹ ਤੁਸੀਂ ਜੇਤੂ ਕਾਰਡ ਜਿਹੜੇ ਨੇ ਉਹ ਲੈ ਜਾਓ। ਇਲੈਕਸ਼ਨਸ ਅਲਬਰਟਾ, ਇਹਨਾਂ ਨੂੰ ਇਹ ਜਿੰਮਾ ਦਿੱਤਾ ਗਿਆ ਕਿ ਲਓ ਭਾਈ ਤੁਸੀਂ ਹੁਣ ਜਿਹੜਾ ਰੈਫਰੈਂਡਮ ਹੈ 1 ਅਕਤੂਬਰ 2019 ਵਾਲਾ ਕਰਵਾਓ, ਤੇ ਜੇ ਉਹਦੇ ਵਿਚਲੇ ਸਵਾਲ ਜਿਹੜੇ ਨੇ ਉਹਨਾਂ ਵਿੱਚ ਜਿਹੜਾ ਅਗਲੇ ਰੈਫਰੈਂਡਮ ਲਈ ਸਵਾਲ ਲੈ ਕੇ ਕਰਵਾਈਏ ਜਾਂ ਕਿਵੇਂ ਕਰੀਏ, ਜੇ ਕਿਤੇ ਉਹਨੂੰ ਮਨਜ਼ੂਰੀ ਮਿਲ ਜਾਂਦੀ ਫਿਰ ਹੋਰ ਉਹਨਾਂ ਕੰਮ ਹੋਵੇਗਾ। ਇਹ ਬਹੁਤ ਵੱਡਾ ਕਾਰਜ ਹੈ, ਇਲੈਕਸ਼ਨਸ ਕਰਵਾਉਣੀਆਂ ਸਰਕਾਰਾਂ ਦੀਆਂ ਡਿਊਟੀਆਂ ਹੁੰਦੀਆਂ ਨੇ, ਸਰਕਾਰਾਂ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਕੀ ਕਰਨਾ। ਸੋ ਇਲੈਕਸ਼ਨਸ ਅਲਬਰਟਾ ਜਿਹੜਾ ਮਹਿਕਮਾ ਜੀ, ਉਹਨਾਂ ਨੂੰ ਇਹ ਇੱਕ ਵੱਡਾ ਕਾਰਜ ਦਿੱਤਾ ਗਿਆ। ਇਸ ਵੱਡੇ ਕਾਰਜ ਨੂੰ ਕਰਨ ਵਾਸਤੇ 60,000 ਲੋਕਾਂ ਦੀ ਕੱਚੀ ਭਰਤੀ ਕੀਤੀ ਜਾ ਰਹੀ ਹੈ। ਸੋ ਏਜੰਸੀ ਜਿਹੜੀ ਹੈ ਇਲੈਕਸ਼ਨਸ ਅਲਬਰਟਾ, ਉਹ ਕਹਿੰਦੇ ਨੇ ਕਿ 1 ਅਕਤੂਬਰ 2019 ਦਾ ਜਿਹੜਾ ਰੈਫਰੈਂਡਮ ਹੈ ਉਹ ਕਰਵਾਉਣ ਲਈ ਸਾਨੂੰ ਇੰਨੇ ਲੋਕਾਂ ਦੀ ਲੋੜ ਪਵੇਗੀ। ਸੋ ਇਹਦੇ ਵਿੱਚ ਇਹ ਹੈ ਕਿ ਅਨਅਫੀਸ਼ੀਅਲ ਬੈਲਟ ਕਾਊਂਟ ਹੋਵੇਗਾ, 48 ਘੰਟਿਆਂ ਦੀ ਇਹ ਮੁਹਲਤ ਹੋਵੇਗੀ ਕਿ 48 ਘੰਟਿਆਂ ਦੀ ਸੀਮਾ ਹੋਵੇਗੀ ਕਿ ਜਦੋਂ ਰੈਫਰੈਂਡਮ ਹੋ ਗਿਆ ਉਸ ਤੋਂ 48 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਗਿਣਤੀ ਕਰਨੀ ਹੈ। ਇਹ ਇਲੈਕਸ਼ਨਸ ਅਲਬਰਟਾ ਨੇ ਇਹ ਕਿਹਾ। ਸੋ ਰੈਫਰੈਂਡਮ ਬਹੁਤ ਵੱਡਾ ਹੋਵੇਗਾ। ਚੀਫ ਇਲੈਕਟੋਰਲ ਆਫਿਸਰ ਗੋਰਡਨ ਮੈਕਲੋਰ ਨੇ ਕਿਹਾ ਕਿ ਇਹਦੇ ਵਿੱਚ ਸਾਰੇ ਅਲਬਰਟਾ ਵਾਸੀਆਂ ਨੂੰ ਨਾਲ ਮਿਲ ਕੇ ਕੰਮ ਕਰਨਾ ਪਏਗਾ, ਤੇ ਇਸ ਕੰਮ ਵਾਸਤੇ ਇਲੈਕਸ਼ਨਸ ਅਲਬਰਟਾ ਵਾਲੇ 45 ਮਿਲੀਅਨ ਬੈਲਟ ਜਿਹੜੇ ਨੇ ਪ੍ਰਿੰਟ ਕਰ ਰਹੇ ਨੇ, ਤੇ 10 ਕੁਐਸਚਨ ਹੋਣਗੇ 1 ਅਕਤੂਬਰ ਵਾਲੇ ਰੈਫਰੈਂਡਮ ਦੇ ਵਿੱਚ, ਤੇ ਇਹਦੇ ਵਿੱਚ 2023 ਦੇ ਜਿਹੜੇ ਪ੍ਰੋਵਿੰਸ਼ੀਅਲ ਜਨਰਲ ਇਲੈਕਸ਼ਨ ਸੀ ਇਨ ਕੰਪੈਰੀਜ਼ਨ, ਉਹਦੇ ਵਿੱਚ 1.8 ਮਿਲੀਅਨ ਬੈਲਟ ਜਿਹੜੇ ਸੀ ਉਹ ਹੋਏ ਸੀ ਸੂਬਾਈ ਚੋਣਾਂ ਦੇ ਵਿੱਚ। ਸੋ 45 ਮਿਲੀਅਨ ਬੈਲਟ ਹੁਣ ਪ੍ਰਿੰਟ ਕਰਨੇ ਨੇ, ਬਹੁਤ ਜ਼ਿਆਦਾ ਉਸ ਤੋਂ ਵੱਡੀ ਗਿਣਤੀ ਆ। ਸੋ ਇਹਦੇ ਵਿੱਚ ਕੁਐਸਚਨ ਜਿਹੜੇ ਵੱਖਰੇ ਵੱਖਰੇ ਹੋਣਗੇ ਜੀ, ਉਹਨਾਂ ਵਿੱਚੋਂ ਇੱਕ ਬੈਲਟ 'ਤੇ ਕੁਐਸਚਨ ਹੋਵੇਗਾ ਕਿ ਅਲਬਰਟਾ ਕੀ ਪ੍ਰੋਵਿੰਸ ਦਾ ਹਿੱਸਾ ਰਹੇ ਜਾਂ ਸਰਕਾਰ ਆਪਣਾ ਪ੍ਰੋਸੈਸ ਸ਼ੁਰੂ ਕਰੇ ਨਵਾਂ ਰੈਫਰੈਂਡਮ ਕਰਵਾਉਣ ਲਈ ਕਿ ਅਸੀਂ ਵੱਖਰੇ ਹੋ ਜਾਈਏ। ਸੋ ਇਲੈਕਸ਼ਨਸ ਅਲਬਰਟਾ ਵਾਲੇ ਕਹਿੰਦੇ ਨੇ ਕਿ ਇਹ ਕੈਨੇਡਾ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕੀਤਾ ਗਿਆ ਰੈਫਰੈਂਡਮ ਹੋਵੇਗਾ। ਇੱਕ ਅੰਦਾਜ਼ੇ ਮੁਤਾਬਕ 1995 ਦੇ ਵਿੱਚ ਕਿਊਬਿਕ ਵਿੱਚ ਜੋ ਰੈਫਰੈਂਡਮ ਕਰਵਾਇਆ ਗਿਆ ਸੀ ਉਸ ਵਿੱਚ 57,000 ਵਰਕਰ ਦੀ ਲੋੜ ਪਈ ਸੀ ਤੇ 4.8 ਮਿਲੀਅਨ ਵੋਟਰ ਸੀਗੇ ਜੋ ਕਿ ਪੋਲਿੰਗ ਸਟੇਸ਼ਨ ਨੂੰ ਮੈਨੇਜ ਕਰ ਰਹੇ ਸੀ। ਇਲੈਕਸ਼ਨਸ ਅਲਬਰਟਾ ਨੇ ਹਾਲੇ ਤੱਕ ਨਹੀਂ ਕਿਹਾ ਕਿ ਇਹਦੇ ਨਾਲ ਕੋਸਟ ਕਿੰਨੀ ਹੋਵੇਗੀ ਹਾਇਰ ਕਰਨ ਦੀ, ਪਰ ਬੜੀ ਹੈਰਾਨੀ ਦੀ ਗੱਲ ਕਿ ਸਰਕਾਰ ਨੇ ਇਹ ਕੋਸਟ ਕਿਉਂ ਨਹੀਂ ਲਾਈ, ਜਦਕਿ ਇੱਥੇ ਇਹ ਲਾਈ ਜਾ ਰਹੀ ਕਿ ਅਸੀਂ ਕੱਚਿਆਂ 'ਤੇ ਆਹ ਖਰਚ ਰਹੇ, ਕੱਚਿਆਂ 'ਤੇ ਉਹ ਖਰਚ ਰਹੇ। 2023 ਦੀ ਪ੍ਰੋਵਿੰਸ਼ੀਅਲ ਜਨਰਲ ਇਲੈਕਸ਼ਨ ਦੇ ਵਿੱਚ 13,000 ਜਿਹੜੇ ਕਰੀਬ ਇਲੈਕਸ਼ਨ ਵਰਕਰ ਭਰਤੀ ਕੀਤੇ ਸੀ ਅਤੇ ਇਹਦੇ ਲਈ 60,000 ਕਿਉਂ ਚਾਹੀਦੇ ਨੇ, ਇਹ ਵੀ ਕਿਉਂਕਿ ਬੈਲਟ ਪੇਪਰ ਬਹੁਤ ਨੇ ਅਤੇ 48 ਘੰਟਿਆਂ ਦੇ ਵਿੱਚ ਉਹਦੀ ਗਿਣਤੀ ਕਰਨੀ ਹੈ। ਸੋ ਟੋਟਲ ਜਿਹੜਾ ਹੈ ਉਸ ਇਲੈਕਸ਼ਨ ਦਾ ਖਰਚਾ ਜਿਹੜਾ ਹੈ ਜਿਹੜੀ ਜਨਰਲ ਇਲੈਕਸ਼ਨ ਸੀ ਅਲਬਰਟਾ ਦੀ ਉਹਦਾ 37 ਮਿਲੀਅਨ ਹੋਇਆ ਸੀ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ 60,000 ਨੂੰ ਜਦੋਂ ਭਰਤੀ ਕਰਨਾ ਅਤੇ ਉਹਨਾਂ ਨੂੰ ਕਿੰਨੇ ਸਮੇਂ ਲਈ ਕੀ ਦਿੱਤਾ ਜਾਵੇਗਾ। ਸੋ ਇਹ ਭਰਤੀ ਸ਼ੁਰੂ ਹੈ ਜੀ। ਅਲਬਰਟਾ ਰੈਜੀਡੈਂਟਸ ਜਿਹੜੇ ਨੇ ਜੋ ਕਿ ਜਿਨ੍ਹਾਂ ਦੀ ਉਮਰ 16 ਸਾਲ ਹੈ, ਜਿਨ੍ਹਾਂ ਨੂੰ ਕਿ ਕੈਨੇਡਾ ਦੇ ਵਿੱਚ ਵਰਕ ਕਰਨ ਦੀ ਕੰਮ ਕਰਨ ਦੀ ਇਜਾਜ਼ਤ ਹੈ, ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ, ਪਰ ਕੁਝ ਕੰਪੀਟੀਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ 18 ਸਾਲ ਦੀ ਉਮਰ ਦੇ ਵੀ ਚਾਹੀਦੇ ਨੇ। ਸੋ ਅਪਲਾਈ ਆਨਲਾਈਨ ਕਰਨ ਲਈ ਇੰਟਰਸਟਡ ਅਲਬਰਟਨ ਜਿਹੜੇ ਨੇ ਇਸ ਇਲੈਕਸ਼ਨਸ ਅਲਬਰਟਾ ਦੀ ਵੈਬਸਾਈਟ ਤੇ ਜਾ ਸਕਦੇ ਨੇ, ਪਰਸਨਲ ਇਨਫੋਰਮੇਸ਼ਨ ਭਰ ਕੇ ਤੁਸੀਂ ਉਹਨੂੰ ਦੇ ਦਿਓ, ਤੇ ਪਾਰਟ ਟਾਈਮ ਮੇਰੇ ਖਿਆਲ ਕੰਮ ਹੋਵੇਗਾ ਜੀ, ਸੀਜ਼ਨਲ ਵੀ ਕਹਿ ਸਕਦੇ ਕਿ ਕੋਈ ਆਹੀ ਕੰਮ ਹੋਣਾ। ਤੇ ਏਜੰਸੀ ਜਿਹੜੀ ਹੈ ਸਕਸੈਸਫੁਲ ਐਪਲੀਕੈਂਟਸ ਨੂੰ ਜੁਲਾਈ ਦੇ ਵਿੱਚ ਦੱਸਣਾ ਸ਼ੁਰੂ ਕਰ ਦੇਵੇਗੀ। ਪੁਜੀਸ਼ਨਾਂ ਜਿਹੜੀਆਂ ਹੋਣਗੀਆਂ ਸਾਈਟ ਸੁਪਰਵਾਈਜ਼ਰ, ਇਨਫੋਰਮੇਸ਼ਨ ਆਫਿਸਰ, ਵੋਟਿੰਗ ਆਫਿਸਰ, ਬੈਲਟ ਬਾਕਸ ਕਲਰਕ, ਰਜਿਸਟ੍ਰੇਸ਼ਨ ਆਫਿਸਰ, ਰਿਕਾਰਡ ਕਲਰਕ, ਕਾਊਂਟ ਸੁਪਰਵਾਈਜ਼ਰ, ਕੋਆਰਡੀਨੇਟਰ ਤੇ ਅਫਸਰ ਹੋਣਗੇ। ਪੁਜੀਸ਼ਨ ਦੇ ਵਿੱਚ ਇਲੈਕਸ਼ਨਸ ਆਫਿਸਰ ਜਿਹੜੇ ਕਿ ਵੋਟਿੰਗ ਪਲੇਸਿਸ ਤੇ ਕਾਊਂਟਿੰਗ ਆਫਿਸਰ ਜਿਹੜੇ ਰਿਸਪੋਂਸੀਬਲ ਹੋਣਗੇ ਵੋਟ ਕਾਊਂਟਿੰਗ ਨੂੰ, ਉਹ ਸਾਰੇ ਹੋਣਗੇ ਜੀ। ਸਟਾਫ ਜਿਹੜਾ ਹੈ ਇਲੈਕਟੋਰਲ ਡਿਵੀਜ਼ਨ ਬੇਸਡ ਜਿਹੜੀ ਉਹਨਾਂ ਦੀ ਰੈਜੀਡੈਂਸ਼ੀਅਲ ਐਡਰੈਸ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਕੰਮ ਕਰੇਗਾ, ਤੇ ਐਪਲੀਕੈਂਟ ਜਿਹੜੇ ਨੇ ਉਹਨਾਂ ਨੂੰ ਇਲੈਕਟੋਰਲ ਡਿਵੀਜ਼ਨ ਐਡਜਸਟ ਜਿੱਥੇ ਰਹਿੰਦੇ ਨੇ ਉੱਥੇ ਵੀ ਕੰਮ ਕਰਨ ਦਾ ਮੌਕਾ ਮਿਲੇਗਾ। ਇਲੈਕਸ਼ਨਸ ਅਲਬਰਟਾ ਨੇ ਕਿਹਾ ਕਿ ਇਨਕਰੇਜ ਕਰ ਰਹੇ ਨੇ ਰੂਰਲ ਦੇ ਵਿੱਚ ਅਲਬਰਟਾ ਲੋਕਾਂ ਨੂੰ ਕਿ ਉਹ ਅਪਲਾਈ ਕਰਨ ਤੇ ਰੈਫਰੈਂਡਮ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਵੋਟ ਕਾਊਂਟਿੰਗ ਜਿਹੜੀ ਹੈ ਕਰਵਾ ਸਕਣ। ਐਡਵਾਂਸ ਵੋਟਿੰਗ 13 ਅਕਤੂਬਰ

ਖੁਦ ਕਿੱਥੇ ਜਿਹੜੇ ਨੇ ਅਕਾਊਂਟਸ ਨੇ ਉਹ ਇੰਡੀਆ ਪਾਕਿਸਤਾਨ ਤੇ ਇੰਡੋਨੇਸ਼ੀਆ ਦੇ ਵਿੱਚ ਤੇ ਸੈਪਰੇਟਿਸਟ ਗਰੁੱਪ ਜਿਹੜੇ ਨੇ ਉਹਨਾਂ ਦੇ ਜਿਹੜੇ ਪੇਜਸ ਤੇ ਪੋਸਟ ਕਰਵਾਇਆ ਜਾ ਰਿਹਾ ਸੋ ਇਹਦੇ ਵਿੱਚ ਵੋਲਿਊਮ ਜਿਹੜੀ ਹੈ ਕਿ ਫੇਸਬੁੱਕ ਪੋਸਟ ਬਹੁਤ ਜ਼ਿਆਦਾ ਆਈਆਂ ਨੇ ਸੋ ਇਹਦੇ ਵਿੱਚ ਇਹ ਵੀ ਹੈ ਕਿ ਇਹ ਕਿਹਾ ਜਾ ਰਿਹਾ ਜਿਸ ਤਰ੍ਹਾਂ ਦੇ ਲਫ਼ਜ਼ ਜਿਹੜੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਕਿ ਤੁਸੀਂ ਆਹ ਪੋਸਟ ਕਰੋ ਹੈ ਕਿ ਆਈ ਸਾਈਨਡ ਦਾ ਅਲਬਰਟਾ ਇੰਡੀਪੈਂਡੈਂਸ ਪਟੀਸ਼ਨ ਬਿਕੋਜ਼ ਕੈਨੇਡਾ ਇਜ਼ ਨੋਟ ਏ ਗ੍ਰੇਟ ਕੰਟਰੀ ਐਨੀ ਮੋਰ ਇੱਕ ਨਾਮ ਜਿਹੜਾ ਹੈ ਸੋ ਇਸ ਤਰ੍ਹਾਂ ਦੇ ਇੱਕ ਸੀਬੀਸੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਫੇਸਬੁੱਕ ਅਕਾਊਂਟ ਜਿਹੜੇ ਨੇ ਲੋਕ ਜਿਹੜੇ ਹੋਰ ਪਾਸੇ ਰਹਿੰਦੇ ਨੇ ਦੋਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਇੰਡੀਆ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਨੇ ਉਹਨਾਂ ਕੋਲੇ ਕੰਮ ਕਰਵਾਇਆ ਜਾ ਰਿਹਾ ਜਿਵੇਂ ਹੁਣ ਕੀ ਕਹੀਏ ਕਿ ਵਿਕਾਊ ਮਾਲ ਉੱਥੇ ਇੰਨਾ ਉਹਨਾਂ ਕੋਲ ਜਿਹੜਾ ਮਰਜ਼ੀ ਕੰਮ ਇਸ ਤਰ੍ਹਾਂ ਦਾ ਤੁਸੀਂ ਉਹਨਾਂ ਕੋਲ ਪੈਸੇ ਦੇ ਕੇ ਇੰਨੇ ਵਿਹਲੇ ਨੇ ਉਹ ਜੇ ਉਹ ਜਿਵੇਂ ਤੁਹਾਡੇ ਦੀਪ ਜਿਹੜੇ ਆਪਣੇ ਝੂਠੇ ਫੇਸਬੁੱਕ ਅਕਾਊਂਟ ਬਣਾ ਕੇ ਪੈਸੇ ਮੰਗ ਸਕਦੇ ਨੇ ਤੇ ਆਹ ਤੇ ਕੰਮ ਹੀ ਬੜਾ ਜੈਨੂਨ ਹੈ ਸੋ ਅਕਾਊਂਟ ਦੀਆਂ ਪੋਸਟਾਂ ਜਿਹੜੀਆਂ ਨੇ ਉਹਨਾਂ ਤੇ ਫਿਰ ਪੋਸਟ ਪਾਈ ਜਾਂਦੀ ਤਾਂ ਫਿਰ ਹਜ਼ਾਰਾਂ ਰਿਐਕਸ਼ਨ ਆਉਂਦੇ ਨੇ ਕਮੈਂਟਸ ਆਉਂਦੇ ਨੇ ਸ਼ੇਅਰ ਆਉਂਦੇ ਨੇ ਲਾਈਕਸ ਆਉਂਦੇ ਨੇ ਤੇ ਕਈ ਵਾਰੀ ਗੱਲ ਬਹੁਤ ਗਰਮਾ ਜਾਂਦੀ ਤੇ ਕਈ ਸੀਰੀਅਸ ਬੰਦੇ ਜਿਹੜੇ ਨੇ ਉਹ ਫਸ ਜਾਂਦੇ ਨੇ ਇਸ ਕੰਮ ਦੇ ਵਿੱਚ ਕਿ ਹਾਂ ਤੇ ਦੇਖੋ ਕੌਣ ਫਲਾਨਾ ਕੀ ਕਰ ਰਿਹਾ ਤੇ ਅਸਲ ਵਿੱਚ ਬਹੁਤਾ ਕੁਝ ਫੇਕ ਹੁੰਦਾ ਅਕਾਊਂਟ ਓਨਰ ਜਿਹੜੇ ਨੇ ਬਹੁਤ ਹੋਰ ਮੁਲਕਾਂ ਦੇ ਵਿੱਚ ਬੈਠੇ ਹੋਏ ਨੇ ਔਰ ਕੁਛ ਕੰਟਰੀਬਿਊਟਰ ਇਹੋ ਜਿਹੇ ਨੇ ਇੱਕ ਨਾਮ ਨੇ ਇੱਕ ਔਰਤ ਦਾ ਨਾਮ ਲਿਆ ਗਿਆ ਕਿ ਉਹ ਕਹਿੰਦੇ ਨੇ ਕਿ ਉਹਨੇ ਪੋਸਟ ਕੀਤਾ ਕੈਨੇਡਾ ਇਜ਼ ਨੋਟ ਏ ਗ੍ਰੇਟ ਕੰਟਰੀ ਐਨੀ ਮੋਰ ਤੇ ਵੀ ਯੂਜ਼ ਟੂ ਬੀ ਇਸ ਤਰ੍ਹਾਂ ਦਾ ਕਰਕੇ ਫਿਰ ਥੱਲੇ ਕਮੈਂਟਸ ਦੀ ਲਾਈਨ ਲੱਗੀ ਹੋਈ ਹੈ ਤੇ ਬਹੁਤ ਸਾਰੇ ਫੇਸਬੁੱਕ ਦੇ ਜਿਹੜੇ ਹੈਗੇ ਨੇ ਇੰਡੋਨੇਸ਼ੀਆ ਪਾਕਿਸਤਾਨ ਇੰਡੀਆ ਤੇ ਜਿਵੇਂ ਪਹਿਲਾਂ ਦੱਸਿਆ ਤੇ USA ਤੋਂ ਵੀ ਹੈਗੇ ਸ਼੍ਰੀਲੰਕਾ ਤੋਂ ਵੀ ਹੈਗੇ ਨੇ ਇਹ ਟੌਪ ਕੰਟਰੀਬਿਊਟਰ ਮੁਲਕ ਨੇ ਸੋ ਕਿਉਂ ਕਰ ਰਿਹਾ ਕੀ ਫੇਸਬੁੱਕ ਉਹਨਾਂ ਨੂੰ ਪੇ ਕਰ ਰਿਹਾ ਕਿਵੇਂ ਕਰ ਰਿਹਾ ਸੋ ਅਲਬਰਟਾ ਇੰਡੀਪੈਂਡੈਂਟ ਮੂਵਰ ਨੂੰ ਔਰ ਵਿੱਚ ਮਾਰਕ ਕਰਨੀ ਦੀਆਂ ਫੋਟੋਆਂ ਲਾ ਕੇ ਇਸ ਤਰ੍ਹਾਂ ਦੇ ਜਿਹੜੇ ਨੇ ਪੇਜ ਨੇ ਉਹ ਕ੍ਰੀਏਟ ਕੀਤੇ ਗਏ ਨੇ ਕਿਤੇ ਕੋਈ ਕਹਿੰਦਾ ਆਈ ਫੀਲ ਐਬਸੋਲੂਟਲੀ ਵਾਇਲੇਟਡ ਦੇਰ ਵਾਜ਼ ਅ ਟਾਈਮ ਵੈਨ ਟ੍ਰੇਟਰਸ ਵਰ ਐਗਜ਼ੀਕਿਊਟਿਡ ਲੌਕ ਐਂਡ ਲੋਡ ਅਲਬਰਟਨਸ ਬੜੀਆਂ ਬੜੀਆਂ ਤਿੱਖੇ ਬਿਆਨਾਂ ਵਾਲੀਆਂ ਪੋਸਟਾਂ ਜਿਹੜੀਆਂ ਨੇ ਉਹ ਦੇਖ ਦੇਖੀਆਂ ਜਾ ਸਕਦੀਆਂ ਨੇ ਤੇ ਇਸ ਨੂੰ ਜਿਹੜਾ ਦੇਖ ਦੇਖ ਕੇ ਚੰਗੀ ਤਰ੍ਹਾਂ ਫਿਰ ਕਿ ਕਿੰਨੇ ਕਿੱਥੇ ਕਿਵੇਂ ਕਿਵੇਂ ਪੋਸਟ ਕਰ ਰਹੇ ਤੇ ਅਸਲ ਵਿੱਚ ਲੋਕ ਕਿੱਥੋਂ ਦੇ ਨੇ ਇਹਨਾਂ ਤੇ ਫਿਰ ਸ਼ੱਕ ਪੈਦਾ ਹੋਇਆ ਤੇ ਫਿਰ ਇਹ ਪ੍ਰਾਈਵੇਟ ਮੀਡੀਆ ਨੇ ਜਿਹੜਾ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਕੀਤੀ ਤੇ ਉਸਦਾ ਨਤੀਜਾ ਇਹ ਕੱਢਿਆ ਕਿ ਇਹ ਪੈਸੇ ਦੇ ਕੇ ਕੰਮ ਕਰਵਾਇਆ ਜਾ ਰਿਹਾ ਅਲਬਰਟਾ ਵਿੱਚ ਵੱਖਵਾਦੀ ਮੁਹਿੰਮ ਨੂੰ ਹਵਾ ਦਿੱਤੀ ਜਾ ਰਹੀ ਆ ਸੋ ਬਹੁਤ ਵੱਡਾ ਇਲਜ਼ਾਮ ਹੈ ਦੇਖਦੇ ਹਾਂ ਕਿ ਮੈਟਾ ਵੱਲੋਂ ਕੀ ਜਵਾਬ ਆਉਂਦਾ ਇਸ ਦਾ ਬਾਕੀ ਸਭ ਕੁਛ ਚੱਲਦਾ ਹੈ ਜੀ ਅੱਜ ਕੱਲ੍ਹ ਅਲਬਰਟਾ ਸਰਕਾਰ ਜਿਹੜੇ ਜਿਹੜੇ ਕੰਮ ਕਰ ਰਹੀ ਆ ਉਹਦੇ ਤੇ ਵੀ ਅਸੀਂ ਚਰਚਾ ਕਰਾਂਗੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਜੋ ਲਾਇਸੈਂਸ ਹੈ ਡਰਾਈਵਰ ਲਾਇਸੈਂਸ ਤੇ ਤੁਹਾਡਾ ਸਿਟੀਸ਼ਿਪ ਦੀ ਨਿਸ਼ਾਨੀ ਲਾਈ ਜਾ ਰਹੀ ਹੈ ਹੈਲਥ ਕੇਅਰ ਵੀ ਉਹਦੇ ਵਿੱਚ ਹੀ ਲਾਇਆ ਜਾ ਰਿਹਾ ਤੇ ਇਹਦਾ ਕੁਛ ਵਿਰੋਧਤਾ ਵੀ ਹੋਈ ਇਸ ਗੱਲ ਦੀ ਉਹ ਤੇ ਗੱਲ ਕਰਦੇ ਹਾਂ ਲੇਕਿਨ ਉਹ ਤੋਂ ਪਹਿਲਾਂ ਜੋ ਅਲਬਰਟਾ ਦੇ ਵੱਖਰੇ ਹੋਣ ਦੀ ਕਹਾਣੀ ਹੈ ਜੇ ਉਹਦੇ ਤੇ ਚਰਚਾ ਕਰ ਲਈਏ ਕਿ ਪੀਅਰ ਪੋਲੀਐਫ ਕੀ ਕਹਿੰਦੇ ਨੇ ਪੀਅਰ ਪੋਲੀਐਫ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਵਿਰੋਧੀ ਧਿਰ ਦੇ ਅਜੇ ਉਹਨਾਂ ਨੂੰ ਤਕਰੀਬਨ ਸਾਲ ਤੋਂ ਥੋੜ੍ਹਾ ਜਿਹਾ ਸਮਾਂ ਵੱਧ ਹੋਇਆ ਕਿ ਉਹ ਇਲੈਕਸ਼ਨ ਜਿਹੜੇ ਨੇ ਹਾਰੇ ਨੇ ਕੈਨੇਡਾ ਦੇ ਵਿੱਚ ਉਹ ਕਾਫੀ ਅੱਗੇ ਉਹਨਾਂ ਦੀ ਜਾ ਰਹੀ ਸੀ ਰੈਂਕਿੰਗ ਪਰ ਐਸੀ ਪਲਟੀ ਵੱਜੀ ਕਿ ਉਹਨਾਂ ਦੇ ਜੋ ਸਟੈਟ ਸੀ ਉੱਪਰ ਨੂੰ ਜਾ ਰਹੇ ਸੀ ਗ੍ਰਾਫ ਇੱਕਦਮ ਥੱਲੇ ਖਿਸਕਿਆ ਤੇ ਉਹ ਉਹਨਾਂ ਦੀ ਪਾਰਟੀ ਜਿਹੜੀ ਸੀ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੂੰ ਸਬਰ ਕਰਨਾ ਪਿਆ ਖੈਰ ਬੋਲੇ ਨੇ ਕੁਛ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਤੇ ਉਹ ਇੱਕ ਤਾਂ ਕਹਿੰਦੇ ਨੇ ਕਿ ਅਸੀਂ ਇਹ ਵੱਖਰੇ ਹੋਣ ਦਾ ਤਾਂ ਮਤਲਬ ਨਹੀਂ ਹੈ ਅਲਬਰਟਾ ਦੇ ਵੱਖਰੇ ਹੋਣ ਦੇ ਫੇਵਰ ਚ ਨਹੀਂ ਹੈਗੇ ਉਹ ਤੇ ਨਾਲ ਉਹ ਇੱਕ ਗੱਲ ਹੋਰ ਕਹਿੰਦੇ ਨੇ ਕਿ ਇਹ ਜਿਹੜੀ ਪ੍ਰੋਵਿੰਸ ਦੀ ਇਹ ਵੱਖਵਾਦੀ ਮੁਹਿੰਮ ਹੈ ਇਹਦੇ ਵਿੱਚ ਜਿਹੜੇ ਲੋਕ ਹੈਗੇ ਨੇ ਇਨਵੋਲਵ ਨੇ ਜਾਂ ਜਿਹੜੇ ਵੋਟ ਪਾਉਣਗੇ ਸੈਪਰੇਸ਼ਨ ਦੇ ਪੱਖ ਵਿੱਚ ਵੋਟ ਪਾਉਣਗੇ ਉਹ ਸਾਡੇ ਦੁਸ਼ਮਣ ਨਹੀਂ ਹੈਗੇ ਅਸੀਂ ਕਹਿੰਦੇ ਡਿਬੇਟ ਕਰ ਰਹੇ ਹਾਂ ਕਿ ਯੂਨਾਈਟਿਡ ਕੈਨੇਡਾ ਕੈਨੇਡਾ ਇੱਕ ਹੈ ਪਰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਹੜੇ ਸਾਡੇ ਨਾਲ ਵੱਖ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਦੁਸ਼ਮਣ ਨਹੀਂ ਸਾਡੇ ਫੈਲੋ ਸਿਟੀਜ਼ਨ ਨੇ ਫੈਮਿਲੀ ਮੈਂਬਰ ਨੇ ਤੇ ਸਾਡੇ ਬਿਜ਼ਨਸ ਪਾਰਟਨਰ ਨੇ ਗੁਆਂਢੀ ਨੇ ਫਰੈਂਡਸ ਨੇ ਇਹ ਕੈਲਗਰੀ ਦੇ ਵਿੱਚ ਉਹਨਾਂ ਨੇ ਸਪੀਚ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਡਿਮੀਨ ਕਰਨਾ ਇਹਨਾਂ ਲੋਕਾਂ ਨੂੰ ਕਿ ਉਹ ਜਿਹੜਾ ਕਿ ਉਹ ਕੈਨੇਡਾ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਕਿਉਂ ਟੁੱਟਿਆ ਉਹਦੇ ਬਾਰੇ ਗੱਲ ਕਰਨੀ

0: ਕਰਨੀ ਚਾਹੀਦੀ ਆ ਉਹਨਾਂ ਨੂੰ ਗੱਲਾਂ ਕਰਨੀਆਂ ਵੱਡੀਆਂ ਵੱਡੀਆਂ ਜਾਂ ਉਹਨਾਂ ਨੂੰ ਟੀਚਰਾਂ ਕਰਨੀਆਂ ਜਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਕੋਈ ਇਹੋ ਜਿਹਾ ਭੈ ਪੈਦਾ ਕਰਨਾ ਇਸ ਚੀਜ਼ ਤੋਂ ਉਹ ਕਹਿੰਦੇ ਗੁਰੇਜ਼ ਕਰਨਾ ਚਾਹੀਦਾ ਸੋ ਅਲਬਰਟਾ ਦੇ ਮੁੱਦੇ ਤੇ ਪੋਲੀਐਵ ਦੇ ਜਿਹੜੇ ਰਿਮਾਰਕਸ ਨੇ ਬੜੇ ਸਪੀਚ ਦੇ ਇਹ ਬੜੇ ਬੜੇ ਅਹਿਮ ਮੰਨੇ ਗਏ ਜਾਣਗੇ ਕਿ ਉਹ ਕੀ ਚਾਹੁੰਦੇ ਨੇ ਸੋ ਉਹ ਖੁਦ ਅਲਬਰਟਾ ਦੇ ਵਿੱਚ ਜੰਮੇ ਪਲੇ ਨੇ ਅਤੇ ਫਿਰ ਓਟਵਾ ਦੇ ਵਿੱਚ ਉਹਨਾਂ ਨੇ ਕੈਰੀਅਰ ਫੈਡਰਲ ਪੋਲੀਟਿਕਸ ਦੇ ਵਿੱਚ ਸ਼ੁਰੂ ਕਰਨ ਲਈ ਚਲੇ ਗਏ ਅਤੇ ਇਸ ਵੇਲੇ ਅਲਬਰਟ ਉੱਧਰੋਂ ਹਾਰ ਗਿਆ ਸੀ ਕਿਉਂਕਿ ਆਪਣੀ ਰਾਈਡਿੰਗ ਅਤੇ ਇਸ ਵੇਲੇ ਅਲਬਰਟਾ ਦੇ ਵਿੱਚ ਬੈਟਲ ਰਿਵਰ ਕਰੋਫੁੱਟ ਤੋਂ ਹੀ ਉਹ ਮੈਂਬਰ ਪਾਰਲੀਮੈਂਟ ਨਹੀਂ ਸੋ ਦੁਬਾਰਾ ਅਲਬਰਟਾ ਨੂੰ ਰਿਪ੍ਰਜੈਂਟ ਕਰ ਰਹੇ ਨੇ ਸੋ ਇਹ ਵੀ ਹੈ ਕਿ ਫਰਾਈਡੇ ਸ਼ੁੱਕਰਵਾਰ ਨੂੰ ਪ੍ਰੈਮੀਅਰ ਸਮਿਥ ਨੇ ਵੀ ਵੈਸੇ ਇਹੋ ਕਿਹਾ ਸੀ ਜੋ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਅਤੇ ਵਰਕਰ ਸੀਗੇ ਜੀ ਅਤੇ ਉਹਨਾਂ ਕਿਹਾ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੀਦਾ ਪਰ ਹੋਰ ਬਹੁਤ ਸਾਰੇ ਸਵਾਲ ਨੇ ਨਾਲ ਮੀਡੀਆ ਇਹ ਵੀ ਸਵਾਲ ਕਰਦਾ ਹੈ ਕਿ ਤੁਸੀਂ ਕਿਹਾ ਸੀ ਕਿ 7 ਲੱਖ ਲੋਕਾਂ ਨੇ ਮੰਗ ਕੀਤੀ ਹੈ ਕੀ 7 ਲੱਖ ਲੋਕ ਜਿਹੜੇ ਸੀ ਉਹਨਾਂ ਨੇ ਕਿਤੇ ਮੰਗ ਕੀਤੀ ਹੈ ਇਸ ਚੀਜ਼ ਦੇ ਬਾਰੇ ਲੋਕ ਬਹੁਤ ਸਾਰੀਆਂ ਅਟਕਲਾਂ ਲਾ ਰਹੇ ਨੇ ਬੜੀਆਂ ਚਰਚਾਵਾਂ ਸਰਗਰਮ ਨੇ ਲੇਕਿਨ ਇੱਕ ਬੇਸਿਕ ਰੈਫਰੈਂਡਮ ਕਿ ਰੈਫਰੈਂਡਮ ਕਰਵਾਇਆ ਜਾਵੇ ਕਿ ਨਾ ਰੈਫਰੈਂਡਮ ਫੋਰ ਰੈਫਰੈਂਡਮ ਉਹ ਤਾਂ ਹੁਣ ਹੋਵੇਗਾ ਜੀ ਉਹਦੇ ਬਾਰੇ ਕੋਈ ਡਾਊਟ ਨਹੀਂ ਹੈ ਸੋ ਉਹ ਕਿਵੇਂ ਦਾ ਹੋਵੇਗਾ ਅਤੇ ਕੀ ਹੋਵੇਗਾ ਇਹ ਵੱਡਾ ਸਵਾਲ ਹੈ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਅਲਬਰਟਾ ਦੇ ਵਿੱਚ ਰੈਫਰੈਂਡਮ ਜਿਹੜਾ ਹੈ ਜੀ ਉਹ ਹੋਵੇਗਾ ਅਤੇ ਉਸਦੇ ਹੱਕ ਦੇ ਵਿੱਚ ਬੋਲਣ ਵਾਲੇ ਅਜੇ ਤੱਕ ਵੱਡੇ ਸਰਕਾਰਾਂ ਦੇ ਵਿੱਚੋਂ ਕੋਈ ਲੋਕ ਇਹੋ ਜਿਹੇ ਲੱਗ ਨਹੀਂ ਰਹੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਬਾਕੀ ਦੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਜੀ
1: ਆਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪੋਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚੱਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6147-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
3: ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-66

0: 9 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਕੈਲਗਰੀ ਦੇ ਮੈਂ ਫੱਟੇ ਕੋਠੀ ਤੇਰੇ ਨਾਮ ਲਿਖਾ ਦਾਂਗੇ
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
2: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
4: 406-3-6-1-6-2-4-5 ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ 587-832-1208 ਵਾਈ ਵਾਈ ਸੀ ਹੋਮ ਕੇਅਰ 825-760-0983 ਓਐਸਐਸ ਸਮਾਈਲ ਮੈਡੀਕਲ ਜਿੱਥੇ ਕਿ ਨਵੇਂ ਪੇਸ਼ੈਂਟਸ ਲਏ ਜਾ ਰਹੇ ਨੇ ਅਪੁਆਇੰਟਮੈਂਟ ਦੀ ਲੋੜ ਨਹੀਂ ਫੋਨ 587-617-4496 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਗੌਰਵ ਸ਼ਰਮਾ ਨਾਲ ਸੰਪਰਕ ਕਰੋ 403-903-6657 ਪੰਜਾਬ ਇੰਸ਼ੋਰੈਂਸ ਤੋਂ ਸੁਪਰਵਿਜ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਤੋਂ ਕਰਵਾ ਸਕਦੇ ਹੋ 403-400-4-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ 24 ਘੰਟੇ ਖੁੱਲ੍ਹਾ ਰੈਸਟੋਰੈਂਟ 403-400-6-66 ਅਤੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਫੈਮਿਲੀ ਅਤੇ ਬੱਚਿਆਂ ਦੀ ਫੋਟੋ ਪੋਰਟਰੇਟਸ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਆਓ ਹੁਣ ਜਰਾ ਅਸੀਂ ਹੋਰ ਖਬਰਾਂ 'ਤੇ ਝਾਤ ਪਾਉਂਦੇ ਹਾਂ ਜੀ ਅਲਬਰਟਾ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ ਕਿ ਡਰਾਈਵਰ ਲਾਇਸੈਂਸ ਜਾਂ ਅਲਬਰਟਾ ਆਈ ਡੀ 'ਤੇ ਹੁਣ ਤੁਹਾਡਾ ਹੈਲਥ ਕੇਅਰ ਨੰਬਰ ਸਿਟੀਜ਼ਨਸ਼ਿਪ ਦਾ ਮਾਰਕ ਇਹ ਲਾਇਆ ਜਾਵੇਗਾ ਸਰਕਾਰ ਇਸ 'ਤੇ ਵਾਹਵਾ ਰਕਮ ਵੀ ਖਰਚੇਗੀ ਕਹਿੰਦੇ ਨੇ ਕਿ 4-5 ਸਾਲਾਂ ਦੇ ਵਿੱਚ 17 ਬਿਲੀਅਨ ਲੱਗ ਜਾਣਾ ਇਹ ਸਰਕਾਰ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਸੌਖਾ ਹੋਵੇਗਾ ਫਰੋਡ ਨਹੀਂ ਹੋਵੇਗਾ ਅਤੇ ਨਾਲ ਸਾਰੀਆਂ ਆਈਡੀਆਂ ਚੱਕਣ ਦੀ ਲੋੜ ਨਹੀਂ ਅਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਕਹਿੰਦੇ ਜੀ ਕਿ ਅਗਰ ਇਸ ਤਰ੍ਹਾਂ ਹੈ ਤਾਂ ਤੁਸੀਂ ਵਾਈ ਨੋਟ ਕਿ ਇਹਦੇ ਵਿੱਚ 2-4 ਕ੍ਰੈਡਿਟ ਕਾਰਡ ਅਤੇ ਜਿਹੜੇ ਪੁਆਇੰਟਸ ਕਾਰਡ ਹੁੰਦੇ ਨੇ ਕਿਤੇ ਉਹ ਗਰੋਸਰੀ ਲਈ ਕਿਤੇ ਉਹ ਤੇਲ ਪਵਾਇਆ ਉਹ ਵੀ ਜੋੜ ਦਿਓ ਵਿੱਚ ਕਿ ਸਾਰੇ ਕਾਰਡ ਉਹ ਵੀ ਨਾ ਚੁੱਕਣੇ ਪੈਣੇ ਅਤੇ ਨਾਲ ਕਹਿੰਦੇ ਫਿਰ ਚੋਰਾਂ ਨੂੰ ਵੀ ਸੱਦਾ ਦੇ ਦਿਓ ਜਿਹੜੇ ਫਰੋਡ ਕਰਨ ਵਾਲੇ ਨੇ ਕਿ ਇੱਕੋ ਹੀ ਕਾਰਡ ਤੁਹਾਡੇ ਹੱਥ ਲੱਗ ਗਿਆ ਅਤੇ ਸਮਝੋ ਸਾਰਾ ਕੁਛ ਤੁਹਾਡੇ ਹੱਥ 'ਚ ਆ ਗਿਆ ਅਤੇ ਸਰਕਾਰ ਖਰਚਾ ਵੀ ਕਰ ਰਹੀ ਹੈ ਲੇਕਿਨ ਇਸ ਮਾਮਲੇ 'ਤੇ ਕੁਛ ਚੀਜ਼ਾਂ ਜੋ ਲੋਕਾਂ ਦੀ ਪ੍ਰਾਈਵੇਸੀ ਫਰੋਡ ਅਤੇ ਹੋਰ ਰਿਸਕ ਜਿਹੜੇ ਨੇ ਉਹਨਾਂ ਨੂੰ ਲੈ ਕੇ ਕੁਛ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਇਹ ਕੋਈ ਆਮ ਬੰਦਾ ਨਹੀਂ ਕਹਿ ਰਿਹਾ ਅਲਬਰਟਾ ਦੇ ਪ੍ਰਾਈਵੇਸੀ ਕਮਿਸ਼ਨਰ ਵੱਲੋਂ ਇਹ ਗੱਲ ਕੀਤੀ ਗਈ ਉਹ ਕਹਿੰਦੇ ਨੇ ਕਿ ਪਰਸਨਲ ਹੈਲਥ ਨੰਬਰ ਜਿਹੜਾ PHN ਹੁੰਦਾ ਅਤੇ ਸਿਟੀਜ਼ਨਸ਼ਿਪ ਦਾ ਮਾਰਕਰ ਜਿਹੜਾ ਡਰਾਈਵਿੰਗ ਲਾਇਸੈਂਸ 'ਤੇ ਲਾਉਣਾ ਇਹਦੇ ਨਾਲ ਪਰਸਨਲ ਇਨਫੋਰਮੇਸ਼ਨ ਦੀ ਪ੍ਰੋਟੈਕਸ਼ਨ ਨਹੀਂ ਹੋਵੇਗੀ ਪ੍ਰੋਵਿੰਸ ਵਿੱਚ ਪਿਛਲੇ ਹਫ਼ਤੇ ਪ੍ਰੋਵਿੰਸ ਨੇ ਸਟਾਰਟ ਕੀਤਾ ਸੀ ਕਿ ਨਵਾਂ ਇੰਟੀਗ੍ਰੇਟਡ ਡਰਾਈਵਰ ਲਾਇਸੈਂਸ ਜਿਹੜਾ ਹੈ July 2 ਨੂੰ ਸ਼ੁਰੂ ਹੋਵੇਗਾ ਅਤੇ ਪੇਪਰ ਹੈਲਥ ਕਾਰਡ ਦੀ ਨਹੀਂ ਲੋੜ ਅਤੇ ਵੈਸੇ ਤਾਂ ਹੁਣ ਵੈਸੇ ਵੀ ਮੈਨੂੰ ਲੱਗਦਾ ਕਿ ਦੂਸਰਾ ਡਿਜੀਟਲੀ ਚੱਲਦਾ ਸੋ ਅਮੈਂਡਮੈਂਟਸ ਜਿਹੜੀਆਂ ਨੇ ਹੈਲਥ ਇਨਫੋਰਮੇਸ਼ਨ ਐਕਟ ਦੇ ਵਿੱਚ ਉਹ ਕੀਤੀਆਂ ਜਾਣਗੀਆਂ ਦਸੰਬਰ ਦੇ ਵਿੱਚ ਕੀਤੀਆਂ ਗਈਆਂ ਸੀ ਅਤੇ ਇਹਦੇ ਵਿੱਚ ਪਤਾ ਲੱਗਾ ਸੀ ਕਿ ਆਫਿਸ ਆਫ ਦਾ ਇਨਫੋਰਮੇਸ਼ਨ ਅਤੇ ਪ੍ਰਾਈਵੇਸੀ ਕਮਿਸ਼ਨਰ ਜਿਹੜੇ ਨੇ ਉਹ ਖੁਸ਼ ਨਹੀਂ ਹੈਗੇ ਇਸ ਮਾਮਲੇ 'ਤੇ ਸੋ ਡਿਆਨ ਮੈਕਲੋਇਡ ਅਲਬਰਟਾ ਦੇ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਉਹ ਕਹਿੰਦੇ ਨੇ ਕਿ ਇਹ ਜਿਹੜਾ ਪਰਸਨਲ ਹੈਲਥ ਨੰਬਰ ਹੁੰਦਾ ਨਾ ਇਹ ਬਲੈਕ ਮਾਰਕੀਟ 'ਤੇ ਵਿਕਦਾ ਅਤੇ ਇਹਦੀ ਲੋੜ ਹੁੰਦੀ ਹੈ ਅਤੇ ਜਦੋਂ ਕਿਸੇ ਦਾ ਲਾਇਸੈਂਸ ਪਰਸਨਲ ਹੈਲਥ ਨੰਬਰ ਸਾਰਾ ਕੁਛ ਇਕੱਠਾ ਮਿਲ ਜਾਵੇਗਾ ਉਹਨੂੰ ਤਾਂ ਖਜ਼ਾਨਾ ਮਿਲ ਗਿਆ ਅਗਰ ਕੋਈ ਫਰੋਡੀ ਹੈ ਤਾਂ ਸਿਟੀਜ਼ਨਸ਼ਿਪ ਮਾਰਕਰ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਹੋਵੇਗੀ ਭੇਦਭਾਵ ਹੋਵੇਗਾ ਭਾਵ ਜਦੋਂ ਅਸੀਂ ਕਿਸੇ ਨੂੰ ਲਾਇਸੈਂਸ ਦਿਖਾਉਂਦੇ ਹਾਂ ਸਾਡੇ ਕੋਲ ਚਾਹੇ ਪਾਕਿਸਤਾਨੀ ਪਾਸਪੋਰਟ ਹੈ ਇੰਡੀਅਨ ਹੈ ਬੰਗਲਾਦੇਸ਼ੀ ਹੈ ਕੋਈ ਹੈ ਕਿਤੇ ਦਾ ਹੈ ਉਹ ਸਾਨੂੰ ਲਾਇਸੈਂਸ 'ਤੇ ਜੇ ਅਨਲੈਸ ਕਿ ਬਕਾਇਦਾ ਲੋੜ ਹੋਵੇ ਕਿ ਵੋਟ ਪਾਉਣੀ ਹੈ ਜਾਂ ਕੋਈ ਹੋਰ ਇਹੋ ਜਿਹਾ ਕੰਮ ਕਰਨਾ ਕੁਛ ਖਾਸ ਕੰਮ ਹੁੰਦੇ ਨੇ ਬਾਕੀ ਤਾਂ ਸਭ ਸੇਮ

ਉਹ ਕਹਿੰਦੇ ਨੇ ਕਿ ਜੇ ਇਹ ਜਦੋਂ ਕਿਸੇ ਦੇ ਮੂਹਰੇ ਲਾਇਸੈਂਸ ਰੱਖਿਆ ਤਾਂ ਅਗਲਾ ਇਹ ਵੀ ਤਾਂ ਦੇਖ ਸਕਦਾ ਨੇ ਕਿ ਸਿਟੀਜ਼ਨ ਹੈਗਾ ਕਿ ਨਹੀਂ ਹੈਗਾ, ਫਿਰ ਉਹਨੂੰ ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾਵੇਗਾ। ਸੋ ਮੈਕਲੋਇਡ ਦੇ ਕੰਸਰਨ ਜਿਹੜੇ ਨੇ ਉਹਨਾਂ ਨੇ ਉਹ ਆਏ ਨੇ, ਉਹ ਕਹਿੰਦੇ ਨੇ ਕਿ 3 ਮਿਲੀਅਨ ਅਲਬਰਟਾ ਵਾਸੀਆਂ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਸੇ ਨੇ ਪਾ ਦਿੱਤੀ ਸੀ ਇਸ ਤਰ੍ਹਾਂ ਤੇ, ਲੇਕਿਨ ਹੁਣ ਇਹ ਜਿਹੜਾ ਕੰਮ ਹੋ ਰਿਹਾ ਇਹ ਕੋਈ ਇਹਦੀ ਫੇਵਰ 'ਚ ਨਹੀਂ ਹੈਗੇ। ਉਹ ਜਿਹੜੀ ਗੱਲ ਹੋਈ ਸੀਗੀ ਜਿਵੇਂ ਦੱਸਿਆ ਕਿ ਉਹ ਅਲਬਰਟਾ ਵਾਸੀਆਂ ਦੀ 3 ਮਿਲੀਅਨ ਅਲਬਰਟਾ ਵਾਸੀਆਂ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਪਾ ਦਿੱਤੀ ਗਈ ਸੀ ਸਰਚੇਬਲ ਆਨਲਾਈਨ ਡਾਟਾਬੇਸ 'ਤੇ, ਉਹਦੀ ਜਾਂਚ ਤਾਂ ਵੈਸੇ ਕੀਤੀ ਜਾ ਰਹੀ ਹੈ ਪਰ ਉਹ ਵੱਖਰੀ ਗੱਲ ਹੈ। ਪਰ ਇਸ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਕਿੰਨੇ ਨਾਰਾਜ਼ ਨੇ ਇਹ ਪ੍ਰਾਈਵੇਸੀ ਕਮਿਸ਼ਨਰ। ਦੂਸਰੇ ਪਾਸੇ ਮਿਨਿਸਟਰੀ ਆਫ ਪ੍ਰਾਇਮਰੀ ਐਂਡ ਪ੍ਰਿਵੈਂਟਿਵ ਹੈਲਥ ਸਰਵਿਸਿਜ਼ ਨੇ ਕਿਹਾ ਕਿ ਸਟਰੋਂਗ ਪ੍ਰਾਈਵੇਸੀ ਪ੍ਰੋਟੈਕਸ਼ਨ ਜਿਹੜੀ ਹੈ ਲਾਇਸੈਂਸ ਦੀ ਪਹਿਲਾਂ ਹੀ ਹੈਗੀ ਹੈ ਅਤੇ ਇਹਦੇ ਨਾਲ ਫਰੋਡ ਅਤੇ ਹੋਰ ਚੀਜ਼ਾਂ ਤੋਂ ਸਾਨੂੰ ਰਾਹਤ ਮਿਲੇਗੀ। ਸੋ ਫਰੋਡ ਤੋਂ ਹੁਣ ਤੁਸੀਂ ਬਚੋਗੇ ਇਹ ਨਵੇਂ ਲਾਇਸੈਂਸ ਦੇ ਸਿਸਟਮ ਨਾਲ, ਅਤੇ ਨਵਾਂ ਡਿਜ਼ਾਇਨ ਵੀ ਇਹਦਾ ਹੋਵੇਗਾ ਅਤੇ ਫਰੀ ਵਿੱਚ ਜਿਹੜੇ ਨੇ ਉਹ ਚੇਂਜ ਕਰਕੇ ਦਿੱਤੇ ਜਾਣਗੇ, ਤੁਹਾਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਹੈ। ਸੋ ਇਸ ਵੇਲੇ ਇਹ ਜੋ ਹੈ ਜੀ ਕੁਛ ਜੋ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਐਸੋਸੀਏਸ਼ਨਸ ਹੈਗੀਆਂ ਨੇ ਉਹ ਇਸ ਮਾਮਲੇ 'ਤੇ ਕੋਈ ਬਹੁਤੀਆਂ ਖੁਸ਼ ਨਹੀਂ ਜਾਪਦੀਆਂ ਕਿ ਇਹ ਸਾਰਾ ਕੁਛ ਇੱਕੋ ਜਗ੍ਹਾ 'ਤੇ ਕਿਉਂ ਪਾਇਆ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ਨੇ ਜੀ, ਉਹਨਾਂ ਨਾਲ ਏਅਰਲਾਈਨਸ ਦੇ ਖਰਚੇ ਬਹੁਤ ਵੱਧ ਗਏ ਨੇ। ਫੈਡਰਲ ਸਰਕਾਰ ਨੇ ਲੋਨ ਆਫਰ ਕੀਤੇ ਨੇ ਕਿ ਇਰਾਨ ਵਾਰ ਤੋਂ ਇਸ ਵਧੇ ਹੋਏ ਜੈੱਟ ਫਿਊਲ ਦੀਆਂ ਕੀਮਤਾਂ ਕਿਉਂਕਿ ਦੁੱਗਣੀਆਂ ਦੇ ਲਾਗੇ ਹੋ ਗਈਆਂ ਨੇ, ਇਸ ਨਵੇਂ ਪ੍ਰੋਗਰਾਮ ਦੇ ਤਹਿਤ ਕੈਰੀਅਰ ਜਿਹੜੇ ਨੇ ਉਹ 150 ਮਿਲੀਅਨ ਤੱਕ ਦਾ ਉਹਨਾਂ ਨੂੰ ਲੋਨ ਜਿਹੜਾ ਹੈ ਉਹ ਮਿਲੇਗਾ। ਹਾਲਾਂਕਿ ਕੁਛ ਏਅਰਲਾਈਨਾਂ ਨੇ ਇਸ ਨੂੰ ਕਿਹਾ ਕਿ ਠੀਕ ਨਹੀਂ ਹੈ, ਸਾਨੂੰ ਇਹਦੀ ਲੋੜ ਨਹੀਂ ਹੈ, ਸਾਨੂੰ ਹੋਰ ਕੁਛ ਚਾਹੀਦਾ। ਸੋ ਰੂਟ ਪਹਿਲਾਂ ਘਟਾ ਦਿੱਤੇ ਨੇ ਏਅਰਲਾਈਨਾਂ ਨੇ ਕਈ ਜਗ੍ਹਾ 'ਤੇ, ਅਤੇ ਇਸ ਵੇਲੇ ਜੂਝ ਰਹੀਆਂ ਨੇ ਏਅਰਲਾਈਨਾਂ ਤੇਲ ਦੇ ਵਧੇ ਹੋਏ ਖਰਚਿਆਂ ਦੇ। ਅਤੇ ਹੋਰ ਖਬਰਾਂ ਦੇ ਵਿੱਚ ਪ੍ਰੋਜੈਕਟ ਲਕੋਰਸ ਦੇ ਤਹਿਤ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਜਾਂਚ ਕੀਤੀ ਗਈ ਕਿ ਇੱਕ ਏਅਰਲਾਈਨ ਦਾ ਇੱਕ ਕੈਪਟਨ ਸੀ ਉਹ ਬਿਨਾਂ ਲਾਇਸੈਂਸ ਤੋਂ ਉਸਨੇ ਸੈਂਕੜੇ ਫਲਾਈਟਾਂ ਉਡਾਈਆਂ। ਪੀਲ ਰੀਜਨਲ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਜੀ ਕੱਲ੍ਹ ਅਤੇ ਫਿਰ ਡਿਟੇਲ ਦੇਣੀ ਹੈ, ਲੇਕਿਨ ਇਹ ਬੜੀ ਸਨਸਨੀਖੇਜ਼ ਖਬਰ ਹੈ ਕਿ ਬਿਨਾਂ ਲਾਇਸੈਂਸ ਤੋਂ ਪਾਇਲਟ ਜਨਾਬ ਇਹ ਕਿਵੇਂ ਜਹਾਜ਼ ਉਡਾਉਂਦੇ ਰਹੇ। ਇੰਡੀਆ ਦੇ ਵਿੱਚ ਖਬਰਾਂ ਆਈਆਂ ਸੀ ਕਾਫੀ ਦੇਰ ਪਹਿਲਾਂ, ਅਤੇ ਇਹ ਕੇਸ ਕੀ ਹੈ, ਅਤੇ ਸਾਬਕਾ ਹੈ ਹੁਣ ਤਾਂ ਵੈਸੇ ਕਹਿੰਦੇ ਉਹ ਕੈਪਟਨ, ਪਰ ਇਹ ਬਹੁਤ ਸੀਰੀਅਸ ਅਤੇ ਕੰਪਲੈਕਸ ਫਰੋਡ ਇਨਵੈਸਟੀਗੇਸ਼ਨ ਹੈ ਜਿਹਦੀ ਕੱਲ੍ਹ ਨੂੰ ਡਿਟੇਲ ਦਿੱਤੀ ਜਾਵੇਗੀ। ਕੈਲਗਰੀ ਦੇ ਵਿੱਚ ਹੋਮ ਬਿਲਡਰ 2 ਨੇ ਘਰ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਨੂੰ $2.5 ਲੱਖ ਜੁਰਮਾਨਾ ਕੀਤਾ ਗਿਆ ਹੈ। 2 ਸਾਲ ਪਹਿਲਾਂ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਰਕਰ ਦੇ ਬਹੁਤ ਸੀਰੀਅਸ ਸੱਟਾਂ ਲੱਗੀਆਂ। ਅਲਬਰਟਾ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਂਡ ਐਕਸਲ ਨੇ ਕਿਹਾ ਕਿ ਐਕਸਲ ਮੈਨੇਜਮੈਂਟ ਅਤੇ ਪਾਰਟਨਰਸ਼ਿਪ ਜੋ ਕਿ ਐਕਸਲ ਹੋਮਸ ਨੇ ਬੈਂਚਮਾਰਕ ਕ੍ਰਿਬਿੰਗ ਉਹਨਾਂ ਨੇ ਆਪਣਾ ਗੁਨਾਹ ਮੰਨਿਆ ਕਿ ਸਾਡੀ ਵਰਕਰ ਸੇਫਟੀ 'ਤੇ ਅਸੀਂ ਥੋੜ੍ਹਾ ਜਿਹਾ ਖਤਾ ਖਾ ਗਏ ਅਤੇ ਸਾਡੇ ਕਾਮੇ 'ਤੇ ਸੱਟਾਂ ਲੱਗੀਆਂ। December 16, 2023 ਨੂੰ ਬੇਸਮੈਂਟ ਦੀ ਫਾਊਂਡੇਸ਼ਨ ਜਿਹੜੀ ਆ ਲਾਈ ਜਾ ਰਹੀ ਸੀ ਜਦੋਂ ਕੁਛ ਚੀਜ਼ਾਂ ਖਿਲਰ ਗਈਆਂ ਅਤੇ ਜਿਸ ਨਾਲ ਇੱਕ ਮੁਲਾਜ਼ਮ ਜਿਹੜਾ ਸੀ ਵਿੱਚ ਘੁੱਟਿਆ ਗਿਆ। ਸੋ ਉਸਨੂੰ ਕਾਫੀ ਸੀਰੀਅਸ ਇੰਜਰੀਜ਼ ਲੱਗੀਆਂ ਸੀ, $2.5 ਲੱਖ ਜਿਹੜਾ ਹੈ ਉਹ ਦੇਣਾ ਪਵੇਗਾ। ਸੋ ਇਹ ਹੁਕਮ ਹੈ ਜੀ ਇਸ ਵੇਲੇ। ਇੱਕ ਦੋ ਖਬਰਾਂ ਹੋਰ ਨੇ ਉਹ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਨਾਰਥ ਈਸਟ ਕੈਲਗਰੀ ਦੇ ਵਿੱਚ ਇੱਕ ਸ਼ੂਟਿੰਗ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ। ਇਸ ਸ਼ੂਟਿੰਗ ਜਿਹੜੀ ਹੈ ਕਿ ਵੀਕਐਂਡ 'ਤੇ ਹੋਈ ਸੀ ਨਾਰਥ ਈਸਟ ਦੇ ਵਿੱਚ, ਅਤੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਅਤੇ ਹੋਰ ਦੀ ਭਾਲ ਹੈ। ਇਹ ਕਹਾਣੀ ਹੈ ਜੀ, ਪੁਲਿਸ ਨੇ ਦੱਸਿਆ ਕਿ ਰਾਤ ਦੇ 3 ਵਜੇ ਦੇ ਆਸ ਪਾਸ ਜਿਹੜਾ ਹੈ ਇਹ ਬੁਲਾਇਆ ਗਿਆ, ਅਤੇ ਇਨਵੈਸਟੀਗੇਟਰ ਕਹਿੰਦੇ ਨੇ ਕਿ ਗਨ ਫਾਇਰ ਦੇ ਵਿੱਚ ਜਿਹੜਾ ਹੈ ਇੱਕ ਕੋਈ ਬਾਹਰ ਲੜਾਈ ਹੋਈ ਪਲਾਜ਼ੇ ਦੇ ਵਿੱਚ, ਅਤੇ ਕਿਸੇ ਦੇ ਗੋਲੀ ਚਲਾਈ ਗਈ ਪਰ ਬਚਾਅ ਹੋ ਗਿਆ ਉਸਦਾ। ਇਸ ਵਿੱਚ ਕੁਛ ਗੱਡੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਔਰ ਇਸ ਵੇਲੇ ਪੁਲਿਸ ਨੇ ਜੋ ਚਾਰਜ ਕੀਤਾ ਹੈ ਉਸਦਾ ਨਾਮ ਗੁਰਸ਼ੀਸ਼ ਸਿੰਘ ਬਰਾੜ ਹੈ, 22 ਸਾਲਾਂ ਦਾ, ਅਤੇ ਉਸਦੇ ਕੋਲ ਗੈਰ ਕਾਨੂੰਨੀ ਹਥਿਆਰ ਰੱਖਣ ਅਤੇ ਇਸ ਤਰ੍ਹਾਂ ਗੋਲੀ ਚਲਾਉਣ ਦੇ ਦੋਸ਼ ਜਿਹੜੇ ਨੇ ਲਾਏ ਗਏ ਨੇ। ਬਾਕੀਆਂ ਦੀ ਭਾਲ ਕੀਤੀ ਜਾ

ਨਾਲ ਦੀ ਨਾਲ ਇਹ ਕਿ ਫੀਫਾ ਵਰਲਡ ਕੱਪ ਕਰਵਾਉਣ ਲਈ ਫੋਰਨ ਅਫਸਰ ਜਿਹੜੇ ਨੇ ਉਹ ਟੋਰਾਂਟੋ ਦੇ ਵਿੱਚ ਪੁਲਿਸ ਦੀ ਮਦਦ ਕਰਨਗੇ। ਟੋਰਾਂਟੋ ਪੁਲਿਸ ਨੇ ਕਿਹਾ ਕਿ ਦੂਸਰੇ ਮੁਲਕਾਂ ਦੇ ਇਹ ਕੁਛ ਅਫਸਰ ਆ ਰਹੇ ਨੇ। ਡਿਪਟੀ ਪੁਲਿਸ ਚੀਫ ਰਾਬਰਟ ਜੌਨਸਨ ਨੇ ਇਹ ਗੱਲ ਕੀਤੀ ਕਿ ਕੋਲੈਬਰੇਸ਼ਨ ਹੈ ਸਾਡੀ ਅਤੇ ਇੰਟਰਨੈਸ਼ਨਲ ਸੋਕਰ ਟੂਰਨਾਮੈਂਟ ਬਹੁਤ ਵੱਡਾ ਹੋ ਰਿਹਾ ਅਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਕੁਛ ਐਕਸਪਰਟਸ ਜਿਹੜੇ ਨੇ ਅਸੀਂ ਬਾਹਰਲੇ ਮੁਲਕਾਂ ਤੋਂ ਲਿਆ ਕੇ ਉਹਨਾਂ ਤੋਂ ਕੰਮ ਲਵਾਂਗੇ ਤਾਂ ਕਿ ਸਾਨੂੰ ਪਤਾ ਹੋ ਸਕੇ ਕਿ ਕਿਵੇਂ ਇਹ ਚੀਜ਼ਾਂ ਜਿਹੜੀਆਂ ਨੇ ਮੈਨੇਜ ਹੁੰਦੀਆਂ ਨੇ ਅਤੇ ਸਾਡੇ ਲਈ ਵੀ ਐਕਸਪੀਰੀਅੰਸ ਵਾਲੀ ਗੱਲ ਹੋਵੇਗੀ। ਇਸ ਤੋਂ ਇਲਾਵਾ ਜੀ ਅਸੀਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਜੋ ਆਮ ਤੌਰ 'ਤੇ ਸੜਕਾਂ 'ਤੇ ਅਸੀਂ ਗੁੱਸਾ ਖਾ ਜਾਂਦੇ ਹਾਂ ਅਤੇ ਕਿੱਥੇ ਤੱਕ ਗੱਲ ਪਹੁੰਚ ਜਾਂਦੀ ਆ। ਇਹਦੀ ਇੱਕ ਘਟਨਾ ਜਿਸ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਦੀਪਿੰਦਰ ਸਿੰਘ 35 ਸਾਲਾਂ ਦੇ ਇੱਕ ਨਿਹੰਗ ਸਿੱਖ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਔਰ ਦੱਸਣ ਦੇ ਜੋ ਉੱਥੇ ਗਵਾਹ ਨੇ ਮੌਕੇ ਦੇ ਉਹਨਾਂ ਦੇ ਦੱਸਣ ਮੁਤਾਬਕ ਇੱਕ ਗੱਡੀ ਜਿਹੜੀ ਹੈ ਅਤੇ ਦੂਸਰੀ ਗੱਡੀ ਇੱਕ ਦੂਸਰੇ ਨੂੰ ਰਸਤਾ ਦੇਣ ਦੇ ਮੁੱਦੇ 'ਤੇ ਬਟਾਲੇ ਸ਼ਹਿਰ ਦੇ ਵਿੱਚ ਵਿੱਚੋਂ ਵਿੱਚ ਭੀੜ ਵਾਲੇ ਇਲਾਕੇ ਦੇ ਵਿੱਚ ਸਿੰਬਲ ਚੌਂਕ ਹੈ ਜੀ ਉੱਥੇ ਉੱਥੇ ਉਹਨਾਂ ਦੀ ਤੂੰ ਤੂੰ ਮੈਂ ਹੋ ਗਈ ਅਤੇ ਉਸ ਤੋਂ ਬਾਅਦ ਇੱਕ ਵਿਅਕਤੀ ਨੇ ਰਿਵਾਲਵਰ ਲਾਇਸੈਂਸਡ ਪਿਸਟਲ ਕੱਢਿਆ ਅਤੇ ਦੋ ਤਿੰਨ ਗੋਲੀਆਂ ਚਲਾ ਦਿੱਤੀਆਂ ਅਤੇ ਇਸੇ ਦੌਰਾਨ 35 ਸਾਲਾਂ ਦਾ ਦੀਪਿੰਦਰ ਸਿੰਘ ਜੋ ਕਿ ਇੱਕ ਡੀ ਅਡਿਕਸ਼ਨ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ ਉਹ ਉਸਨੇ ਵੀ ਆਪਣਾ ਲਾਇਸੈਂਸਡ ਜਿਹੜਾ ਲਾਇਸੈਂਸੀ ਰਿਵਾਲਵਰ ਕੱਢਿਆ ਅਤੇ ਵਾਪਸੀ ਗੋਲੀ ਚਲਾਈ ਅਤੇ ਪਰ ਇੱਕ ਗੋਲੀ ਜਿਹੜੀ ਹੈ ਉਹ ਇੱਕ ਵਿਅਕਤੀ 'ਤੇ ਲੱਗੀ ਅਤੇ ਇੱਕ ਹੋਰ 'ਤੇ ਲੱਗੀ ਅਤੇ ਇਸ ਦੀਪਿੰਦਰ ਸਿੰਘ ਨਾਂ ਦੇ 35 ਸਾਲਾਂ ਦੇ ਨਿਹੰਗ ਸਿੱਖ 'ਤੇ ਗੋਲੀ ਲੱਗੀ ਜਿਸ ਨਾਲ ਉਸਦੀ ਮੌਤ ਹੋ ਗਈ ਅਤੇ ਇਸ ਵੇਲੇ ਜਿਹੜੀ ਹੈ ਜੀ ਇਸ ਘਟਨਾ ਦੀ ਜਾਂਚ ਵਗੈਰਾ ਕੀਤੀ ਜਾ ਰਹੀ ਹੈ ਪਰ ਬੜੀ ਸੋਚ ਵਿਚਾਰ ਵਾਲੀ ਗੱਲ ਹੈ ਕਿ ਇਹ ਕੀ ਹੋਇਆ ਅਤੇ ਕਿਵੇਂ ਹੋਇਆ ਅਤੇ ਕਿਉਂ ਇੰਨੀ ਜ਼ਿਆਦਾ ਸਾਡੀ ਜਿਹੜੀ ਹੈ ਸਹਿਣ ਸ਼ਕਤੀ ਜਿਹੜੀ ਆ ਉਹ ਗੜਬੜ ਹੋ ਚੁੱਕੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਉਂ ਨਹੀਂ ਉੱਪਰ ਉੱਠਦੇ ਕਿ ਛੋਟੀ ਛੋਟੀਆਂ ਗੱਲਾਂ 'ਤੇ ਇੰਨਾ ਜ਼ਿਆਦਾ ਅਪਸੈਟ ਹੋ ਕੇ ਕਿਸੇ ਦੀ ਜਾਨ ਲੈਣ ਤੱਕ ਪਹੁੰਚ ਜਾਂਦੇ ਹਾਂ ਅਸੀਂ ਔਰ ਬਹੁਤ ਖਿਆਲ ਰੱਖਣ ਵਾਲੀ ਗੱਲ ਹੈ ਖਾਸ ਤੌਰ 'ਤੇ ਰੋਡ ਰੇਜ ਅਸੀਂ ਸਾਡੇ ਆਪਣੇ ਸ਼ਹਿਰਾਂ ਦੇ ਵਿੱਚ ਵੀ ਵੱਧ ਰਹੀ ਹੈ ਇੱਥੇ ਇਹ ਗੱਲ ਨੋਟ ਕੀਤੀ ਹੋਵੇਗੀ ਤੁਸੀਂ ਸੋ ਬਚਾਅ ਰੱਖੋ ਅਤੇ ਰੋਡ ਜਿਹੜੀ ਹੈ ਇਹਦੇ ਵਿੱਚ ਰਾਈਟ ਹੱਕ 'ਤੇ ਬਾਅਦ ਦੀ ਗੱਲ ਹੈ ਸ਼ੇਅਰ ਕਰਨੀ ਹੁੰਦੀ ਹੈ ਜੀ ਕੋਈ ਗਲਤੀ ਕਰ ਵੀ ਰਿਹਾ ਤੁਹਾਡੇ ਸਾਹਮਣੇ ਕੋਈ ਗਲਤ ਪੈਡੈਸਟ੍ਰੀਅਨ ਕ੍ਰੋਸ ਕਰ ਰਿਹਾ ਕੋਈ ਗਲਤ ਰਾਈਟ ਆਫ ਵੇ ਲੈ ਕੇ ਸਟੋਪ ਸਾਈਨ ਕੋਈ ਮਿਸ ਕਰ ਗਿਆ ਅਗਰ ਤੁਸੀਂ ਬ੍ਰੇਕ ਮਾਰ ਸਕਦੇ ਹੋ ਤਾਂ ਮਾਰ ਲਓ ਜਾਂਦਾ ਕੀ ਹੈ ਕਿੰਨਾ ਟਾਈਮ ਹੈ ਕਿਉਂ ਉੱਥੇ ਹੌਰਨ ਵੀ ਕਿਉਂ ਮਾਰ ਰਹੇ ਅਤੇ ਕਿਉਂ ਸਾਰਾ ਕੁਛ ਕਰਨਾ ਹਾਂ ਉਹਨਾਂ ਨੂੰ ਉਹਨਾਂ ਦੀ ਗਲਤੀ ਹੈ ਠੀਕ ਹੈ ਪਰ ਥੋੜ੍ਹਾ ਜਿਹਾ ਬਚਾਈ ਰੱਖਿਆ ਜਾਵੇ ਅਤੇ ਜ਼ਿਆਦਾ ਬਿਹਤਰ ਹੈ ਚਾਹੀਦੇ ਪ੍ਰੋਗਰਾਮ ਦੇ ਵਿੱਚ ਹੋਈਆਂ ਭੁੱਲ ਚੁੱਕਾਂ ਲਈ ਖਿਮਾ ਜੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ

0: ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
1: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸਰ ਰੇਡੀਓ ਸੁਰਸੰਗਮ ਦੇ ਨਾਲ ਜੁੜਨ ਵਾਲੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਜੀ। ਅੱਜ 8 ਜੂਨ ਦਿਨ ਸੋਮਵਾਰ ਹੈ ਤੇ ਹਫ਼ਤੇ ਦੀ ਸ਼ੁਰੂਆਤ ਜਿਹੜੀ ਹੈ ਉਹ ਬਹੁਤ ਸੋਹਣੇ ਮੌਸਮ ਦੇ ਨਾਲ ਹੋਈ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਜਿਹੜੀਆਂ ਉਹ ਕਰਾਂਗੇ, ਪਰ ਪ੍ਰੋਗਰਾਮ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕਾਂ ਦੀ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਫਾਇਦਾ ਚੁੱਕ ਸਕਦੇ ਹਾਂ 587-832-1208 ਤੇ ਕਾਲ ਕਰਕੇ। ਸਾਡੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਨੇ ਤੇ ਕਈ ਵਾਰੀ ਅਸੀਂ ਬੜੇ ਕੌਨਸ਼ੀਅਸ ਹੋ ਜਾਂਦੇ ਹਾਂ, ਬੜੇ ਫਿਕਰਮੰਦ ਹੁੰਦੇ ਹਾਂ ਕਿ ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਜਿਹੜਾ ਉਹ ਕਿਸ ਨੂੰ ਦਈਏ। ਕਈ ਵਾਰੀ ਕੰਮਾਂ ਕਾਰਾਂ 'ਚ ਇੰਨੇ ਰੁੱਝੇ ਹੁੰਦੇ ਹਾਂ ਕਿ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਕੋਈ ਚੰਗੀ ਟੀਮ ਜਿਹੜੀ ਹੈ ਉਹ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੇ ਬਜ਼ੁਰਗਾਂ ਦਾ ਉਸੇ ਤਰੀਕੇ ਸਾਂਭ ਸੰਭਾਲ ਕਰੇ ਜਿਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ। ਸੋ ਇਹੋ ਜਿਹੀਆਂ ਸਰਵਿਸਿਜ਼ YYC ਹੋਮ ਕੇਅਰ ਵਾਲੇ ਦਿੰਦੇ ਨੇ। ਵੀਰਪਾਲ ਕੌਰ ਟਾਟਰ ਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਹੈ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਜੇਕਰ ਤੁਸੀਂ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ 855-760-983 ਤੇ ਤੁਸੀਂ ਕਾਲ ਜਿਹੜੀ ਹੈ ਉਹ ਇਹਨਾਂ ਨੂੰ ਕਰ ਸਕਦੇ ਹੋ। ਇਸ ਤੋਂ ਇਲਾਵਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸੁਨੇਹਾ ਕਿ ਜੇਕਰ ਤੁਸੀਂ ਇੱਥੇ ਵਿਜ਼ਿਟ ਕਰਨੇ ਹੋ ਤੇ ਤੁਹਾਨੂੰ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਸਨਰਿਜ ਦੇ ਵਿੱਚ ਨੇ, ਨਿਊ ਪੇਸ਼ੈਂਟਸ ਵੀ ਐਕਸੈਪਟ ਕਰ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। 587-647-4696 ਇਹਨਾਂ ਦਾ ਵੀ ਫੋਨ ਨੰਬਰ ਹੈ ਓਏਸਿਸ ਸਮਾਈਲ ਮੈਡੀਕਲ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਖਾਸ ਵਿਸ਼ਾ ਚੁਣਿਆ, ਉਹ ਵਿਸ਼ਾ ਜਿਹੜਾ ਸਵੇਰ ਦੇ ਚਾਹ ਦੇ ਕੱਪ ਤੋਂ ਲੈ ਕੇ ਸਵੇਰੇ ਜਦੋਂ ਚਾਹ ਦੇ ਕੱਪ ਤੋਂ ਵੀ ਪਹਿਲਾਂ ਅਸਲ 'ਚ ਸਾਡੇ ਨਾਲ ਜੁੜ ਜਾਂਦਾ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਬਹੁਤਿਆਂ ਨੂੰ ਸਾਨੂੰ ਆਦਤ ਹੈ ਕਿ ਸੁੱਤੇ ਉੱਠਦੇ ਹਾਂ ਅਸੀਂ ਆਪਣਾ ਫੋਨ ਲੱਭਦੇ ਹਾਂ ਫੋਨ ਕਿੱਥੇ ਗਿਆ, ਤੇ ਫੋਨ ਫੜਦੇ ਹਾਂ ਫੇਸ ਲੌਕ ਦੇ ਨਾਲ ਸਾਡਾ ਵਾਹ ਪੈਂਦਾ ਸੁੱਤੇ ਉੱਠਦੇ ਹਾਂ। ਉਹ ਤੋਂ ਲੈ ਕੇ ਰਾਤ ਸੌਣ ਤੱਕ ਜਿਸ ਚੀਜ਼ ਦੇ ਨਾਲ ਅਸੀਂ ਕਨੈਕਟਡ ਰਹਿੰਦੇ ਹਾਂ ਅੱਜ ਅਸੀਂ ਉਹਦੇ ਤੇ ਗੱਲਬਾਤ ਕਰ ਰਹੀ ਹਾਂ ਤੇ ਤੁਹਾਡੇ ਵਿਚਾਰ ਵੀ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਵਾਂਗੇ। ਇਸ ਤੋਂ ਪਹਿਲਾਂ ਕਿ ਮੈਂ ਟੌਪਿਕ ਡਿਸਕਲੋਜ਼ ਕਰਾਂ, ਤੁਸੀਂ ਮਾੜਾ ਮੋਟਾ ਅੰਦਾਜ਼ਾ ਜਿਹਾ ਲਓ ਕਿ ਕਿਸ ਮੁੱਦੇ ਤੇ ਗੱਲਬਾਤ ਕਰਨੀ ਹੈ। ਸੋ ਇੱਕ ਗੀਤ ਸੁਣਦੇ ਹਾਂ ਫਿਰ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰਦੇ ਹਾਂ।

ਬਹੁਤ ਹੀ ਸੋਹਣਾ ਗੀਤ ਸਰਤਾਜ ਨੇ ਗਾਇਆ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਹੈਗਾ ਤੇ ਇਹਨਾਂ ਕੁਝ ਬਣ ਗਿਆ ਪਰ ਕੁਦਰਤ ਤੋਂ ਕੁਝ ਵੀ ਪਾਰ ਨਹੀਂ ਹੈ। ਇਹ ਗੱਲ ਸੱਚ ਹੈ ਪਰ ਅੱਜ ਅਸੀਂ ਗੱਲ AI ਦੀ ਕਰਨੀ ਹੈ ਜਿਸ ਨੇ ਬੰਦੇ ਨੂੰ ਮਿਹਨਤ ਕਰਨ ਲਈ ਰਿਪਲੇਸ ਹੀ ਕਰਤਾ। ਬੰਦੇ ਦੇ ਔਜ਼ਾਰ ਬੰਦੇ ਦੇ ਹੱਥਾਂ ਵਰਗਾ ਔਜ਼ਾਰ ਪਰਖਣ ਦਾ ਬਹੁਤ ਵਾਰੀ ਮੌਕਾ ਹੀ ਨਹੀਂ ਮਿਲਦਾ। ਬਹੁਤ ਕੁਛ AI ਜਿਹੜੀ ਹੈ ਉਹ ਰਿਪਲੇਸ ਕਰ ਚੁੱਕੀ ਹੈ। ਅਸੀਂ ਇੰਨੇ ਵਿਅਸਤ ਹਾਂ AI ਦੇ ਵਿੱਚ ਕਿ ਸਾਡੇ ਕੋਲ ਸਮਾਂ ਹੀ ਨਹੀਂ ਕਿ ਅਸੀਂ ਕੁਦਰਤ ਨੂੰ ਵੀ ਦੇਖ ਸਕੀਏ, ਅਸੀਂ ਕੁਦਰਤ ਨੂੰ ਵੀ ਮਾਣ ਸਕੀਏ। ਸੋ ਅੱਜ ਅਸੀਂ AI 'ਤੇ ਹੀ ਗੱਲ ਕਰਾਂਗੇ। ਜਿਵੇਂ ਮੈਂ ਪਹਿਲਾਂ ਕਿਹਾ ਕਿ ਸਵੇਰੇ ਜਦੋਂ ਉੱਠੀਦਾ ਅਤੇ ਫੇਸ ਲੌਕ ਦੇ ਨਾਲ ਸਾਡਾ ਫੋਨ ਖੁੱਲ੍ਹਦਾ, ਉਦੋਂ ਤੋਂ ਲੈ ਕੇ ਜਦੋਂ ਤੱਕ ਰਾਤ ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ, ਨਿੱਕੇ ਨਿੱਕੇ ਕੰਮਾਂ ਲਈ AI 'ਤੇ, ਸਾਡੀ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਸਾਡੀ ਡਿਪੈਂਡੈਂਸੀ ਬਹੁਤ ਹੋ ਗਈ ਹੈ। AI ਭਾਵੇਂ ਬੜੀ ਇੰਟੈਲੀਜੈਂਟ ਹੈ ਕਿਉਂਕਿ ਉਹਦਾ ਨਾਂ ਹੀ ਇੰਟੈਲੀਜੈਂਸ

ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਪਰ ਉਹਦੇ ਕੋਲ ਚੇਤਨਾ ਤੇ ਨਹੀਂ ਹੈ ਨਾ ਦਿਮਾਗ ਭਾਵੇਂ ਹੋਵੇ ਪਰ ਚੇਤਨਾ ਤੇ ਨਹੀਂ ਹੈ ਨਾ ਸੋ ਬੜੀ ਵਾਰ ਅਸੀਂ ਕਸੂਤੇ ਵੀ ਫਸਦੇ ਹਾਂ ਤੇ ਬੜੀ ਵਾਰੀ ਸਾਡੀਆਂ ਮਸਲੇ ਵੀ ਹੱਲ ਹੁੰਦੇ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਵਿਚਾਰ ਵੀ ਲੈਣੇ ਨੇ ਕਿ ਤੁਹਾਡੀ ਏ ਆਈ ਤੇ ਕਿੰਨੀ ਕੁ ਡਿਪੈਂਡੈਂਸੀ ਹੈ ਬਹੁਤ ਸਾਰੇ ਲਿਸਨਰਸ ਨੇ ਰੇਡੀਓ ਸਰਸੰਗਮ ਦੇ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਤੇ ਉਹ ਏ ਆਈ ਯੂਜ਼ ਨਹੀਂ ਕਰਦੇ ਹੋਣੇ ਜਾਂ ਬਹੁਤ ਘੱਟ ਕਰਦੇ ਹੋਣੇ ਤੇ ਬਹੁਤ ਸਾਰੇ ਲਿਸਨਰਸ ਇੱਦਾਂ ਦੇ ਨੇ ਜਿਹੜੇ ਬਹੁਤ ਜ਼ਿਆਦਾ ਏ ਆਈ ਤੇ ਉਹਨਾਂ ਦੀ ਡਿਪੈਂਡੈਂਸੀ ਜਿਹੜੀ ਆ ਉਹ ਹੋਊਗੀ ਸੋ ਤੁਸੀਂ ਮੈਨੂੰ ਕਾਲ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਏ ਆਈ ਯੂਜ਼ ਕਰਦੇ ਹੋ ਨਹੀਂ ਕਰਦੇ ਹੋ ਹਿਸਾਬ ਸਾਬ ਦੀ ਕਰਦੇ ਹੋ ਕਿੰਨੀ ਕੁ ਕਰਦੇ ਹੋ ਸਭ ਤੋਂ ਜ਼ਿਆਦਾ ਐਸਾ ਕਿਹੜਾ ਕੰਮ ਹੈ ਜਿਹੜਾ ਕਰਨ ਲਈ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੈਲਪ ਲੈਣੀ ਪੈਂਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਬਹੁਤ ਕੁਛ ਰਿਪਲੇਸ ਕਰਤਾ ਜੋਬਸ ਰਿਪਲੇਸ ਕਰਤੀਆਂ ਕੁਛ ਕੁਛ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਆਸਾਨ ਵੀ ਕਰ ਦਿੱਤੀਆਂ ਪਰ ਕਲਾ 'ਤੇ ਬਹੁਤ ਵੱਡਾ ਅਸਰ ਪਾਇਆ ਬਹੁਤ ਸਾਰੇ ਗੀਤ ਮੈਂ ਅੱਜ ਸੁਣ ਰਹੀ ਸੀ ਜਿਹੜੇ ਏ ਆਈ ਦੇ ਨਾਲ ਹੀ ਬਣ ਗਏ ਨਾ ਕੋਈ ਸਿੰਗਰ ਨਾ ਕੋਈ ਸਟੂਡੀਓ ਨਾ ਕੋਈ ਤਬਲਾ ਨਾ ਹਾਰਮੋਨੀਅਮ ਨਾ ਕੋਈ ਸਾਜ਼ ਨਾ ਕੋਈ ਉੱਥੇ ਮਿਊਜ਼ਿਕ ਡਾਇਰੈਕਟਰ ਨਾ ਕਿਸੇ ਨੇ ਕੰਪੋਜੀਸ਼ਨ ਬਣਾਈ ਏ ਆਈ ਨੇ ਲਿਰਿਕਸ ਚੱਕੇ ਅਤੇ ਏ ਆਈ ਨੇ ਗਾ ਤੇ ਉਹ ਵੀ ਗੀਤ ਜਿਹੜੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਸੁਣਾਉਣੇ ਨੇ ਜਿਹਦੇ ਵਿੱਚ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਪਈ ਕਿਸੇ ਨੇ ਗਾਇਆ ਨਹੀਂ ਉਹਨੂੰ ਕਿਸੇ ਨੇ ਬਣਾਇਆ ਨਹੀਂ ਕਿਸੇ ਨੇ ਕੰਪੋਜ਼ ਨਹੀਂ ਕੀਤਾ ਕਿਸੇ ਨੇ ਮਿਊਜ਼ਿਕ ਨਹੀਂ ਦਿੱਤਾ ਕੋਈ ਸਟੂਡੀਓ 'ਚ ਬਿਜਲੀ ਨਹੀਂ ਫੂਕੀ ਗਈ ਉਸ ਗੀਤ ਨੂੰ ਬਣਾਉਣ ਲਈ ਕਿਸੇ ਨੇ ਮਿਹਨਤ ਨਹੀਂ ਕੀਤੀ ਕਿਸੇ ਦੇ ਘੰਟਿਆਂ ਰਿਆਜ਼ ਦੇ ਵਿੱਚ ਨਹੀਂ ਖਰਾਬ ਹੋਏ ਏ ਆਈ ਨੇ ਮਿੰਟੋ ਮਿੰਟ ਗੀਤ ਬਣਾ ਕੇ ਤੁਹਾਨੂੰ ਦੇ ਦਿੱਤੇ ਨੇ ਉਹਨਾਂ ਗੀਤਾਂ ਨੂੰ ਵੀ ਅਸੀਂ ਜ਼ਰੂਰ ਸੁਣਾਂਗੇ ਪਰ ਤੁਸੀਂ ਸਾਨੂੰ 403-903-902-1323 403-902-1323 'ਤੇ ਕਾਲ ਕਰ ਸਕਦੇ ਹੋ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ ਕਿ ਤੁਹਾਡੀ ਏ ਆਈ 'ਤੇ ਕਿੰਨੀ ਕੁ ਡਿਪੈਂਡੈਂਸੀ ਹੈ ਜਿਹੜੇ ਬਿਲਕੁਲ ਨਹੀਂ ਯੂਜ਼ ਕਰਦੇ ਉਹ ਵੀ ਕਾਲ ਕਰਕੇ ਦੱਸ ਸਕਦੇ ਨੇ ਕਿ ਇਸ ਯੁੱਗ ਦੇ ਵਿੱਚ ਉਹ ਏ ਆਈ ਨਹੀਂ ਯੂਜ਼ ਕਰਦੇ ਜਿਹੜੇ ਕਿਤੇ ਅੜੇ ਥੋੜ੍ਹੇ ਵੇਲੇ ਕਰਦੇ ਨੇ ਉਹ ਵੀ ਦੱਸ ਸਕਦੇ ਨੇ ਕਿ ਅਸੀਂ ਬੜੀ ਹਿਸਾਬ ਜਿਹੀ ਦੀ ਯੂਜ਼ ਕਰਦੇ ਹਾਂ ਅਤੇ ਜਿਹੜੇ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਉਹ ਵੀ ਕਾਲ ਕਰ ਸਕਦੇ ਨੇ ਕਿਉਂਕਿ ਹਰੇਕ ਬੰਦੇ ਕੋਲ ਆਪਣੇ ਆਪਣੇ ਰੀਜ਼ਨ ਹੁੰਦੇ ਨੇ ਹਰੇਕ ਚੀਜ਼ ਨੂੰ ਡਿਫਾਈਨ ਕਰਨ ਦੇ ਜਿਹੜਾ ਯੂਜ਼ ਜ਼ਿਆਦਾ ਕਰਦਾ ਉਹਦੇ ਆਪਣੇ ਰੀਜ਼ਨ ਨੇ ਕਿ ਉਹ ਕਿਉਂ ਯੂਜ਼ ਕਰਦਾ ਸੋ ਗੂਗਲ ਮੈਪਸ ਵੀ ਤਾਂ ਏ ਆਈ ਹੈ ਅਸੀਂ ਸਾਰੇ ਯੂਜ਼ ਕਰਦੇ ਹਾਂ ਸਾਡੇ ਫੋਨਾਂ ਨੂੰ ਲੌਕ ਲੱਗੇ ਹੋਏ ਨੇ ਫੇਸ ਲੌਕ ਉਹ ਵੀ ਏ ਆਈ ਹੈ ਸੋ ਅਸੀਂ ਦਿਨ ਬ ਦਿਨ ਏ ਆਈ ਦੇ ਜਿਹੜੇ ਆ ਉਹ ਗੁਲਾਮ ਬਣਦੇ ਜਾ ਰਹੇ ਹਾਂ ਸਾਡੇ ਦਿਮਾਗ ਦੀ ਜਿਹੜੀ ਪੋਟੈਂਸ਼ੀਅਲ ਹੈ ਉਹ ਵੀ ਘਟਦੀ ਜਾਂਦੀ ਹੈ ਬਹੁਤ ਚੀਜ਼ਾਂ ਸਾਨੂੰ ਸੌਖੀਆਂ ਵੀ ਕਰ ਰਹੀ ਇਹਦੇ 'ਚ ਕੋਈ ਡਾਊਟ ਨਹੀਂ ਸੋ ਇੱਕ ਗੀਤ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸੁਣਾਉਣਾ ਜਿਹੜਾ ਏ ਆਈ ਦੇ ਨਾਲ ਹੀ ਬਣਿਆ ਏ ਆਈ ਨੇ ਬਹੁਤ ਸਾਰੇ ਪੁਰਾਣੇ ਗੀਤ ਜਿਹੜੇ ਨੇ ਉਹ ਵੀ ਕਵਰ ਕੀਤੇ ਨੇ ਏ ਆਈ ਵਰਜ਼ਨ ਅੱਜ ਕੱਲ੍ਹ ਪਹਿਲਾਂ ਹੁੰਦਾ ਸੀ ਕਿ ਕਿਸੇ ਵੀ ਗਾਣੇ ਦਾ ਰੀਮਿਕਸ ਹੋ ਜਾਣਾ ਹੁਣ ਬ੍ਰੈਕਟ 'ਚ ਲਿਖਦੇ ਨੇ ਏ ਆਈ ਵਰਜ਼ਨ ਕੋਈ 90s ਦਾ ਸੌਂਗ ਕੋਈ 80s ਦਾ ਸੌਂਗ ਕੋਈ 70s ਦਾ ਸੌਂਗ ਉਹਨੂੰ ਏ ਆਈ ਦੇ ਵਰਜ਼ਨ ਦੇ ਨਾਲ ਕਿਸ ਤਰੀਕੇ ਦੇ ਨਾਲ ਨਿਖਾਰਿਆ ਗਿਆ ਕਿਸ ਤਰੀਕੇ ਦੇ ਨਾਲ ਸ਼ਿੰਗਾਰਿਆ ਗਿਆ ਕਿਸ ਤਰੀਕੇ ਦੇ ਨਾਲ ਉਸਨੂੰ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਬਣਾਇਆ ਗਿਆ ਕੁਛ ਗੀਤ ਸਿੰਗਰਸ ਨੇ ਗਾਏ ਨੇ ਪਰ ਉਹਨਾਂ ਦੇ ਵੀਡੀਓਜ਼ ਜਿਹੜੇ ਨੇ ਉਹ ਏ ਆਈ ਨਾਲ ਬਣਾਏ ਗਏ ਨੇ ਪਰ ਉਹ ਗੀਤ ਜਿਹੜੇ ਗਾ ਹੀ ਏ ਆਈ ਨੇ ਦਿੱਤੇ ਔਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨੀ ਸੋਹਣੀ ਆਵਾਜ਼ ਜਿਹੜੀ ਹੈ ਇਹ ਏ ਆਈ ਦੀ ਹੈ ਸੋ ਇਸ ਵਿਸ਼ੇ 'ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹਾਂ 403-902-1323 ਕਿ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਏ ਆਈ ਨਾਲ ਕਰਦੇ ਹਾਂ ਸਾਡੇ ਕੋਲ ਇੱਕ ਮੈਸੇਜ ਪਹੁੰਚ ਗਿਆ ਜੀ ਫੋਨ ਦੇ ਲਾਸਟ 4 ਡਿਜਿਟ ਨੇ 4200 ਨਾਮ ਨਹੀਂ ਇਹਨਾਂ ਨੇ ਆਪਣਾ ਲਿਖਿਆ ਅਤੇ ਇਹ ਕਹਿੰਦੇ ਨੇ ਕਿ ਮੈਨੂੰ ਜਿਹੜੀ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਮੈਂ ਉਹ ਏ ਆਈ ਤੋਂ ਦੇਖਦਾ ਥੱਲੇ ਲਿਖਦੇ ਨੇ ਐਵਰੀਥਿੰਗ ਸੋ ਇਹਨਾਂ ਦੀ ਜਿਹੜੀ ਡਿਪੈਂਡੈਂਸੀ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਏ ਆਈ 'ਤੇ ਹੈ ਹਰ ਚੀਜ਼ ਦਾ ਸੋਲਿਊਸ਼ਨ ਇਹ ਏ ਆਈ 'ਤੇ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸੋ ਤੁਸੀਂ ਏ ਆਈ ਕਿੰਨਾ ਕੁ ਵਰਤਦੇ ਹੋ ਤੁਸੀਂ ਵੀ ਸਾਡੇ ਨਾਲ 403-902-1323 'ਤੇ ਸਾਂਝਾ ਕਰ ਸਕਦੇ ਹਾਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ YYC ਹੋਮ ਕੇਅਰ ਤੋਂ ਵੀਰਪਾਲ ਕੌਰ ਠਾਠੋਰਾ ਨੇ ਓਏਸਿਸ ਸਮਾਈਲ ਮੈਡੀਕਲ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ

ਵਾਹ ਜੀ ਵਾਹ, ਬਹੁਤ ਸੋਹਣਾ ਗੀਤ। ਜਿਹਨੂੰ ਰੱਬ ਲਵੇ ਸੰਭਾਲ ਉਹਨੂੰ ਦੁਨੀਆ ਨਹੀਂ ਹਰਾ ਸਕਦੀ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜੀ ਬੜੀ ਸੋਹਣੀ ਗੱਲ ਹੈ, ਇਹ ਕਿਸੇ ਬੜੇ ਸੋਹਣੇ ਸਿੰਗਰ ਨੇ ਨਹੀਂ ਕਹੀ, ਇਹ ਗੀਤ AI ਦੇ ਨਾਲ ਬਣਾਇਆ ਗਿਆ। ਇਸ ਨੂੰ ਮਿਊਜ਼ਿਕ AI ਨਾਲ ਦਿੱਤਾ ਗਿਆ, ਇਸ ਨੂੰ ਕੰਪੋਜ਼ AI ਨਾਲ ਕੀਤਾ ਗਿਆ, ਇਸ ਨੂੰ ਵੋਕਲ ਜਿਹੜਾ ਉਹ AI ਦੇ ਨਾਲ ਦਿੱਤਾ ਗਿਆ, ਇਸ ਦੇ ਲਿਰਿਕਸ ਜਿਹੜੇ ਨੇ ਉਹ ਜ਼ਰੂਰ ਪ੍ਰੀ ਰਿਟਨ ਹੋਣਗੇ, ਪਰ ਬਾਕੀ ਸਾਰਾ ਕੁਛ ਜਿਹੜਾ ਉਹ ਮਿਊਜ਼ਿਕ ਵਗੈਰਾ ਸਾਰਾ AI ਦੇ ਨਾਲ ਬਣਾਇਆ ਗਿਆ। ਸੋ ਇੰਨੀ ਖੂਬਸੂਰਤ ਆਵਾਜ਼, ਇੰਨੀ ਸੋਹਣੀ ਕੰਪੋਜ਼ੀਸ਼ਨ, AI ਦੇ ਨਾਲ ਗੀਤ ਬਣਾਇਆ। ਸੌਖਾ ਬਹੁਤ ਕੁਛ ਹੋ ਗਿਆ, ਪਰ ਮੈਨੂੰ ਕਦੇ ਕਦੇ ਇੱਦਾਂ ਲੱਗਦਾ ਹੁੰਦਾ ਕਿ ਇਸ ਆਰਟੀਫਿਸ਼ਲ ਇੰਟੈਲੀਜੈਂਸ ਨੇ ਨਾ ਸਾਡੇ ਭੈਣਾਂ ਭਰਾਵਾਂ ਦੀ ਕਲਾ ਖਾ ਜਾਣੀ ਹੈ, ਜਿਨ੍ਹਾਂ 'ਚ ਬਹੁਤ ਆਰਟ ਹੈ, ਜਿਹੜੇ ਬਹੁਤ ਟੈਲੈਂਟਡ ਨੇ, ਉਹਨਾਂ ਦੀ ਜਿਹੜੀ ਐਬਿਲਿਟੀ ਹੈ, ਕਲਾ ਆ, ਉਹ AI ਨੇ ਕਿਤੇ ਨਾ ਕਿਤੇ ਓਵਰ ਸ਼ੈਡੋ ਜਿਹੜੀ ਹੈ ਉਹ ਕਰ ਦੇਣੀ ਹੈ। ਸੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ ਕਿ ਤੁਸੀਂ AI ਦੇ ਨਾਲ ਕੀ ਕਰਦੇ ਹੋ, ਤੁਸੀਂ ਸਾਂਝਾ ਸਾਡੇ ਨਾਲ ਕਰਨਾ। ਸਾਡੇ ਇੱਕ ਲਿਸਨਰ ਨੇ ਸਨੀ, ਉਹਨਾਂ ਨੇ ਲਿਖ ਕੇ ਭੇਜਿਆ ਕਿ ਮੈਨੂੰ AI ਆਪਣੇ ਦੋਸਤ ਵਰਗੀ ਲੱਗਦੀ ਹੈ, ਅਤੇ ਮੈਂ ਹਰੇਕ ਪ੍ਰੋਬਲਮ ਜਦੋਂ ਮੈਨੂੰ ਕੋਈ ਹੁੰਦੀ ਹੈ ਅਤੇ ਮੈਂ ਸੋਲਿਊਸ਼ਨ AI ਨੂੰ ਪੁੱਛਦਾ। ਸੋ ਇਹ ਥੋੜ੍ਹੀ ਜਿਹੀ ਟੈਨਸ਼ਨ ਵਾਲੀ ਗੱਲ ਹੈ ਕਿ AI ਇੰਨੀ ਨਹੀਂ ਸਿਆਣੀ ਕਿ ਸਾਨੂੰ ਸੋਲਿਊਸ਼ਨ ਦੇ ਸਕੇ। ਠੀਕ ਹੈ, AI ਦੇ ਨਾਲ ਇੱਕ ਵਾਰੀ ਅਸੀਂ ਬਹੁਤ ਛੋਟੇ ਹੁੰਦੇ ਸੀ, ਮੈਨੂੰ ਯਾਦ ਹੈ ਕਿ ਸਾਡੇ ਇੱਕ ਟੀਚਰ ਕਹਿੰਦੇ ਸੀ ਕਿ ਜਦੋਂ ਤੁਸੀਂ ਅੰਡਰ ਸਟ੍ਰੈਸ ਹੋਵੋ ਤਾਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇੱਕ ਕਾਪੀ 'ਤੇ ਲਿਖ ਦਿਓ, ਲਿਖ ਕੇ ਜਦੋਂ ਤੁਹਾਡਾ ਮਨ ਹੌਲਾ ਹੋ ਜਾਵੇ, ਤੁਸੀਂ ਲਾਈਟ ਫੀਲ ਕਰੋ, ਉਦੋਂ ਉਹ ਪੇਜ ਜਿਹੜੇ ਆ ਉਹ ਪਾੜ ਦਿਓ, ਯੂ ਵਿਲ ਫੀਲ ਬੈਟਰ। ਸੋ AI ਦੇ ਨਾਲ ਗੱਲ ਕਰਕੇ ਹੋ ਸਕਦਾ ਸੀ ਹੌਲੇ ਹੋ ਜਾਈਏ, ਸਾਡੇ ਦਿਲੋਂ ਬੋਝ ਘੱਟ ਜਾਵੇ, ਅਸੀਂ ਲਾਈਟ ਫੀਲ ਕਰੀਏ, ਪਰ AI ਸਾਨੂੰ ਸਾਡੇ ਦੋਸਤ ਵਰਗਾ ਸੋਲਿਊਸ਼ਨ ਤਾਂ ਨਹੀਂ ਦੇ ਸਕਦੀ ਨਾ। AI ਸਾਨੂੰ ਪਿਆਰ ਨਹੀਂ ਦੇ ਸਕਦੀ, AI ਸਾਨੂੰ ਕਿਸੇ ਆਪਣੇ ਦੇ ਨਾਲ ਕੀਤੀ ਹੋਈ ਹੱਗ ਵਰਗੀ ਫੀਲਿੰਗ ਨਹੀਂ ਦੇ ਸਕਦੀ, AI ਸਾਨੂੰ ਸਾਡੇ ਜਜ਼ਬਾਤ ਨਹੀਂ ਸਮਝ ਸਕਦੀ, AI ਸਾਨੂੰ ਰਿਸ਼ਤਿਆਂ ਦਾ ਨਿੱਘ ਨਹੀਂ ਦੇ ਸਕਦੀ। ਸੋ ਇਹ ਬੜੇ ਵੱਡੇ ਸਵਾਲ ਨੇ, ਮੈਂ ਇਸੇ ਕਰਕੇ ਅੱਜ ਇਹ ਵਿਸ਼ਾ ਚੁਣਿਆ ਕਿ ਅਸੀਂ ਸਾਰੇ ਡਿਸਕਸ ਕਰੀਏ ਕਿ ਅਸੀਂ AI ਨੂੰ ਕਿੱਦਾਂ ਯੂਜ਼ ਕਰਦੇ ਹਾਂ। ਸੋ ਇੱਕ ਹੋਰ ਆਂਸਰ ਸਾਡੇ ਕੋਲ ਆਇਆ, ਰਵਨੀਤ ਹੋਰਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਮੈਂ ਜਦੋਂ ਕਿਤੇ ਤਿਆਰ ਹੁੰਦੀ ਹਾਂ ਅਤੇ ਮੈਂ ਆਪਣੀ ਫੋਟੋ AI ਨੂੰ ਭੇਜ ਕੇ ਇਹ ਪੁੱਛਦੀ ਹਾਂ ਕਿ ਐਵਰੀਥਿੰਗ ਇਜ਼ ਓਕੇ, ਅਤੇ ਫਿਰ AI ਉਹਨਾਂ ਨੂੰ ਅੱਗੋਂ ਦੱਸਦੀ ਹੋਊਗੀ ਵੀ ਤੂੰ ਆਹ ਵਾਲੇ ਸੂਟ ਦੇ ਨਾਲ ਆਹ ਵਾਲੀ ਜੁੱਤੀ ਪਾ ਲਾ, ਆਹ ਵਾਲੀ ਪੈਂਟ ਦੇ ਨਾਲ ਆਹ ਵਾਲੀ ਸ਼ਰਟ ਪਾ ਲਾ, ਜਿਹੜੀ ਤੂੰ ਪਾਈ ਉਹ ਬਹੁਤ ਹੀ ਜੱਚਦੀ ਨਹੀਂ, ਇੱਥੋਂ ਤੱਕ ਠੀਕ ਹੈ। ਸਾਨੂੰ ਚੰਗਾ ਵੀ ਲੱਗਦਾ ਹੋਊਗਾ ਵੀ AI ਨੇ ਸਾਨੂੰ ਹੋਰ ਗ੍ਰੇਸਫੁਲ ਕਰਤਾ ਹੈ, ਹੋਰ ਸ਼ਾਰਪ ਕਰ ਰਹੀ ਹੈ, ਸਾਡੀ ਡਰੈਸਿੰਗ ਸੈਂਸ ਇੰਪਰੂਵ ਹੋ ਰਹੀ ਹੈ, ਅਸੀਂ ਮੋਰ ਕੌਨਫੀਡੈਂਟ ਨਜ਼ਰ ਆ ਰਹੇ ਹੋਵਾਂਗੇ, ਪਰ ਅਸੀਂ ਆਪਣਾ ਪਰਸਨਲ ਡੇਟਾ ਵੀ ਦੇ ਰਹੇ ਹਾਂ AI ਨੂੰ। ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈ, ਬੜੀ ਸੀਰੀਅਸ ਇੱਕ ਇਸ਼ੂ ਹੈ ਕਿ ਸਾਡਾ ਡੇਟਾ ਵੀ ਪਹੁੰਚ ਰਿਹਾ ਉੱਥੇ, ਸਾਡੀ ਫੋਟੋ ਵੀ ਜਾ ਰਹੀ ਹੈ, ਸਾਡੀ ਪ੍ਰਾਈਵੇਸੀ ਕਿੱਥੇ ਹੈ। ਸੋ ਆਪਾਂ ਸਾਰਿਆਂ ਨੇ AI ਨੂੰ ਇੱਕ ਇੰਟਰਟੇਨਮੈਂਟ ਦੇ ਤੌਰ 'ਤੇ ਨਹੀਂ ਲੈਣਾ, ਅਸੀਂ ਇਹਨੂੰ ਸੀਰੀਅਸ ਵੀ ਲੈਣਾ। ਇੱਕ ਹੋਰ ਮੈਸੇਜ ਪਹੁੰਚਿਆ, ਇਹ ਕਹਿੰਦੇ ਨੇ, ਇਹਨਾਂ ਨੇ ਨਾਮ ਨਹੀਂ ਲਿਖਿਆ ਆਪਣਾ, ਇਹ ਕਹਿੰਦੇ ਨੇ ਕਿ ਜੇ AI ਕਾਲਜ ਟਾਈਮ ਹੁੰਦੀ ਤਾਂ ਬੜਾ ਸੌਖਾ ਹੁੰਦਾ, ਪਰ ਮੈਂ ਥੋੜ੍ਹਾ ਜਿਹਾ ਉਲਟ ਸੋਚਦੀ ਹਾਂ। ਮੈਂ ਸੋਚਦੀ ਕਿ ਜੇ AI ਉਦੋਂ ਹੁੰਦੀ ਸਾਡੇ ਦੋਸਤ ਬੜੇ ਘੱਟ ਹੋਣੇ ਸੀ, ਸਾਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਸੀ ਹੋਣੀ ਕਿ ਅਸੀਂ ਕਿੰਨੇ ਸਾਰੇ ਦੋਸਤ ਬਣਾਈਏ, ਅਸੀਂ ਇੰਜੋਏ ਕਰੀਏ, ਅਸੀਂ ਫੋਨਾਂ 'ਚ ਹੀ ਵੜੇ ਰਹਿਣਾ ਸੀ, AI ਸਾਡੀ ਦੋਸਤ ਹੋਣੀ ਸੀ। ਸੋ AI ਸਾਡੇ ਰਿਸ਼ਤਿਆਂ ਨੂੰ ਵੀ ਖਾ ਰਹੀ ਹੈ। ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ AI ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਕਰਦੇ ਰਹਿਣਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੀਤ ਵੀ ਮੈਂ ਉਹ ਚਲਾਉਣੇ ਆ ਜਿਹੜੇ AI ਦੇ ਨਾਲ ਤਿਆਰ ਕੀਤੇ ਗਏ ਆ। ਸੋ ਇੱਕ ਹੋਰ ਗੀਤ ਸੁਣਦੇ ਹਾਂ, ਜਿਹਨੂੰ ਇਹ ਕੋਈ ਪੁਰਾਣਾ ਗੀਤ ਹੈ 90s ਦਾ, ਅਤੇ AI ਨੇ ਇਸਨੂੰ ਕਵਰ

0: ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ

0: ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ

ਪ੍ਰੋਡਿਊਸਰ ਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਬੜਾ ਹੀ ਖੂਬਸੂਰਤ ਤੁਸੀਂ ਹੁਣੇ ਹੁਣੇ ਗੀਤ ਸੁਣਿਆ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ AI ਦੀ। ਇਸ ਗੀਤ ਦੇ ਵਿੱਚ ਵੀ AI ਨੂੰ ਵਰਤਿਆ ਗਿਆ ਹੈ, ਹਾਲਾਂਕਿ ਕੁਲਦੀਪ ਸਿੰਘ ਹੋਰਾਂ ਦੀ ਆਵਾਜ਼ ਹੈ। ਉਸ ਆਵਾਜ਼ ਨੂੰ ਇੰਪਰੂਵ ਕਰਨ ਲਈ, ਕਲੀਅਰ ਕਰਨ ਲਈ ਥੋੜੀ ਜਿਹੀ ਆਵਾਜ਼ ਮੋਡਿਊਲੇਸ਼ਨ ਵੀ ਕੀਤੀ ਗਈ ਹੈ। AI ਟੂਲਸ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਗਈ ਹੈ। ਕੁਆਲਿਟੀ ਜਿਹੜੀ ਹੈ ਉਹ AI ਦੇ ਨਾਲ ਇਸ ਗੀਤ ਦੀ ਐਨਹਾਂਸ ਕੀਤੀ ਗਈ ਹੈ। ਇਸ ਨੂੰ ਅੱਜ ਕੱਲ ਦਾ ਜਿਹੜਾ ਜਿਹੜੇ ਮਾਡਰਨ ਟੂਲਸ ਚੱਲਦੇ ਨੇ ਮਿਊਜ਼ਿਕ ਦੇ ਵਿੱਚ, ਉਸ ਹਿਸਾਬ ਦੇ ਨਾਲ ਜਿਹੜਾ ਉਹ ਬਣਾਇਆ ਗਿਆ ਤੇ ਇਹਦਾ ਜਿਹੜਾ ਮਿਊਜ਼ਿਕ ਹੈ, ਜਿਹੜੀ ਬੀਟ ਹੈ, ਉਹ ਕਿਸੇ ਇਨਸਾਨ ਵੱਲੋਂ ਸਾਜ ਵਜਾ ਕੇ ਨਹੀਂ ਬਲਕਿ AI ਸੋਫਟਵੇਅਰ ਰਾਹੀਂ ਕਮਾਂਡ ਦੇ ਕੇ ਪੂਰਾ ਮਿਊਜ਼ਿਕ ਜਿਹੜਾ ਇਹਦਾ ਜਨਰੇਟ ਕੀਤਾ ਗਿਆ। ਸੋ AI ਸਾਡੀ ਜ਼ਿੰਦਗੀ ਦੇ ਵਿੱਚ, ਕਹਿ ਲਓ ਕਿ ਸਾਡੀ ਰਗ ਰਗ ਦੇ ਵਿੱਚ ਵਸ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਵਾਹ ਜਿਹੜਾ ਉਹ ਘੜੀ ਮੁੜੀ AI

0: ਇਹਦੇ ਨਾਲ ਪੈਂਦਾ ਪਰ ਅੱਜ ਇਹ ਪ੍ਰੋਗਰਾਮ ਕਰਨ ਦਾ ਸਾਡਾ ਮਕਸਦ ਇਹੀ ਸੀਗਾ ਕਿ ਅਸੀਂ ਇੱਕ ਡਿਫਰੈਂਸ ਜਿਹਾ ਲੱਭੀਏ ਅਸੀਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਐਨਾਲਾਈਜ਼ ਕਰੀਏ ਕਿ ਠੀਕ ਹੈ ਏ ਆਈ ਬਹੁਤ ਵਾਰੀ ਸਾਨੂੰ ਅਪਲਿਫਟ ਕਰਦੀ ਹੈ ਬਹੁਤ ਚੀਜ਼ਾਂ ਸਾਨੂੰ ਸਿਖਾਉਂਦੀ ਹੈ ਬਹੁਤ ਕੁਛ ਸਾਨੂੰ ਨਹੀਂ ਪਤਾ ਸਾਨੂੰ ਐਡਵਾਂਸ ਵੀ ਕਰਦੀ ਹੈ ਪਰ ਸਾਨੂੰ ਬਹੁਤੀਆਂ ਚੀਜ਼ਾਂ ਨਾਲੋਂ ਇਹ ਤੋੜ ਵੀ ਰਹੀ ਹੈ ਸਾਨੂੰ ਸਾਡੇ ਰਿਸ਼ਤਿਆਂ ਨਾਲੋਂ ਤੋੜ ਰਹੀ ਹੈ ਸਾਨੂੰ ਦਿਮਾਗ ਤੇ ਬਹੁਤ ਬੋਝ ਪਾਉਣ ਤੋਂ ਦੂਰ ਕਰ ਰਹੀ ਹੈ ਅਸੀਂ ਆਪਣੇ ਦਿਮਾਗ ਨੂੰ ਯੂਜ਼ ਕਰਨ ਦੀ ਬਜਾਏ ਭੱਜ ਕੇ ਏ ਆਈ ਵੱਲ ਚਲੇ ਜਾਂਦੇ ਹਾਂ ਮੈਨੂੰ ਅਜੇ ਵੀ ਯਾਦ ਹੈ ਕਿ ਇੱਕ ਅਸੀਂ ਬਹੁਤ ਛੋਟੇ ਹੁੰਦੇ ਸੀ ਤੇ ਇੱਕ ਵਾਰੀ ਮੈਂ ਟੀਚਰ ਨੂੰ ਸਵਾਲ ਕੀਤਾ ਮੈਂ ਕਿਹਾ ਮੈਥੇਮੈਟਿਕਸ ਕਿਉਂ ਪੜ੍ਹਾਈ ਜਾਂਦੇ ਸਾਨੂੰ ਇੰਨੀ ਸਾਈਨ ਥੀਟਾ ਕੋਸ ਥੀਟਾ ਇਹ ਕਿੱਥੇ ਕੰਮ ਆਉਣਾ ਜ਼ਿੰਦਗੀ 'ਚ ਔਰ ਪਾਇਥਾਗੋਰਸ ਥਿਊਰਮ ਯਾਦ ਕਰਕੇ ਆਪਾਂ ਕਰਾਂਗੇ ਕੀ ਤੇ ਉਹਨਾਂ ਨੇ ਬੜਾ ਖੂਬਸੂਰਤ ਮੈਨੂੰ ਜਵਾਬ ਦਿੱਤਾ ਸੀ ਉਹ ਕਹਿੰਦੇ ਕਿ ਮੈਥੇਮੈਟਿਕਸ ਜਿਹੜਾ ਇਹ ਬ੍ਰੇਨ ਦੀ ਪ੍ਰੈਕਟਿਸ ਲਈ ਪੜ੍ਹਾਇਆ ਜਾਂਦਾ ਇਸ ਕਰਕੇ ਬੱਚੇ ਨੂੰ ਪੜ੍ਹਾਇਆ ਜਾਂਦਾ ਕਿ ਉਸਨੂੰ ਪਜ਼ਲਸ ਸੋਲਵ ਕਰਨੇ ਆਉਣ ਆਪਣੀ ਲਾਈਫ ਦੇ ਵਿੱਚ ਉਸਨੂੰ ਪ੍ਰੋਬਲਮ ਸੋਲਵ ਕਰਨ ਲਈ ਉਹਦਾ ਦਿਮਾਗ ਟ੍ਰੇਨਡ ਹੋਵੇ ਉਹਦਾ ਦਿਮਾਗ ਤੇਜ਼ ਹੋਵੇ ਇਹ ਦਿਮਾਗੀ ਕਸਰਤ ਹੈ ਸੋ ਜਿਸ ਤਰੀਕੇ ਦੇ ਨਾਲ ਏ ਆਈ ਦੀ ਲਪੇਟ ਦੇ ਵਿੱਚ ਆ ਗਏ ਹਾਂ ਕਦੇ ਕਦੇ ਮੈਂ ਸੋਚਦੀ ਹੁੰਦੀ ਹਾਂ ਕਿ ਹੁਣ ਤਾਂ ਅੱਜ ਕੱਲ੍ਹ ਦੇ ਬੱਚੇ ਤਾਂ ਏ ਆਈ ਨੂੰ ਦਿੰਦੇ ਹੋਣੇ ਆ ਸਟੇਟਮੈਂਟ ਤੇ ਕਹਿੰਦੇ ਹੁਣ ਸਮ ਸੋਲਵ ਕਰਦੇ ਤੇ ਏ ਆਈ ਤਾਂ ਮਿੰਟੋ ਮਿੰਟੀ ਆਂਸਰ ਵੀ ਦੱਸ ਦਿੰਦੀ ਹੋਣੀ ਸਾਨੂੰ ਆਂਸਰ ਅਗਲੇ ਦਿਨ ਟੀਚਰਸ ਦੱਸਦੇ ਹੁੰਦੇ ਸੀਗੇ ਸੋ ਬਹੁਤ ਕੁਛ ਜਿਹੜਾ ਉਹ ਸੋਚਣ ਵਾਲਾ ਗੱਲਾਂ ਇੰਨੀਆਂ ਜ਼ਿਆਦਾ ਪਰ ਪਤਾ ਨਹੀਂ ਲੱਗਿਆ ਕਿ ਸਮਾਂ ਜਿਹੜਾ ਉਹ ਕਿਹੜੇ ਵੇਲੇ ਖਤਮ ਹੋ ਗਿਆ ਸੋ ਅਸੀਂ ਏ ਆਈ ਤੇ ਫਿਰ ਕਿਸੇ ਦਿਨ ਗੱਲ ਕਰਾਂਗੇ ਐਕਸਪਰਟ ਰਾਏ ਵੀ ਇਸ ਟੋਪਿਕ ਤੇ ਅਸੀਂ ਜਿਹੜੀ ਹੈ ਉਹ ਜ਼ਰੂਰ ਲਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਆਪਾਂ ਏ ਆਈ ਨਾਲ ਵੀ ਜੁੜੇ ਰਹੀਏ ਆਪਣੇ ਆਪ ਨੂੰ ਅਪਗ੍ਰੇਡ ਕਰਨ ਲਈ ਪਰ ਕੁਦਰਤ ਦਾ ਰਿਸ਼ਤਿਆਂ ਦਾ ਨਿੱਘ ਵੀ ਜਿਹੜਾ ਉਹ ਅਸੀਂ ਏ ਆਈ ਤੋਂ ਬਾਹਰ ਨਿਕਲ ਕੇ ਜ਼ਰੂਰ ਮਾਣੀਏ ਇਸ ਦੇ ਨਾਲ ਹੀ ਮੈਨੂੰ ਸਵਲੀਨ ਕੌਰ ਜਸੜ ਨੂੰ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਲਿਖੀਵਾਂ ਰਾਤ ਦੇ 9 ਵਜੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਜਿਸ ਵਿੱਚ ਜਤਿੰਦਰ ਪੰਨੂ ਜੀ ਪੰਜਾਬ ਦੀਆਂ ਖਬਰਾਂ ਤੇ ਵਿਸਥਾਰ ਸਾਹਿਬ ਚਰਚਾ ਕਰਨਗੇ ਹੁਣ ਦੇ ਪ੍ਰੋਗਰਾਮ ਚ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: The time is 6 p.m. You are listening to Fairchild Radio CHKF FM 94.7, a multicultural radio station in Calgary.